0: ਜੀ ਸਾਮੀਨ, ਤੁਸੀਂ ਨਾਤੀਆ ਕਵਾਲੀ ਸੁਣੀ, ਆਵਾਜ਼ ਆ ਸੀ ਅਬਦੁਲ ਰਸ਼ੀਦ ਕੁਰੈਸ਼ੀ ਅਤੇ ਸਾਥੀਆਂ ਦੀ। ਸਾਮੀਨ, ਇਨਸਾਨ ਦੇ ਅੰਦਰ ਅਖਲਾਕ ਇੱਕ ਬਹੁਤ ਬੜਾ ਜ਼ੇਵਰ ਆ। ਜਿਸ ਇਨਸਾਨ ਦੇ ਅੰਦਰ ਅਖਲਾਕ ਹਨ, ਉਹ ਇਨਸਾਨ ਹਰ ਜਾਈ ਆਪਣਾ ਲੋਹਾ ਮਨਾਉਂਦਾ ਅਤੇ ਹੋਰ ਹਰ ਇੱਕ ਇਨਸਾਨ ਦਾ ਦਿਲ ਜਿੱਤਦਾ। ਔਰ ਜਿਸ ਇਨਸਾਨ ਦੇ ਅੰਦਰ ਅਖਲਾਕ ਨਹੀਂ, ਤਾਂ ਉਹ ਇਨਸਾਨ ਜ਼ਿੰਦਗੀ ਵਿੱਚ ਹਮੇਸ਼ਾ ਪਿੱਛਾ ਰਹਿੰਦਾ ਔਰ ਕਦੇ ਵੀ ਉਸਕੋ ਕੋਈ ਵੀ ਸੱਚਾ ਦੋਸਤ ਜਾਂ ਸੱਚਾ ਸਾਥੀ ਨਸੀਬ ਨਹੀਂ ਆਉਂਦਾ। ਸਾਮੀਨ, ਅਖਲਾਕ ਇੱਕ ਐਸੀ ਚੀਜ਼ ਹਨ ਜਿਹੜੀ ਇਨਸਾਨ ਦੀਆਂ ਅੱਖੀਆਂ ਵਿੱਚ ਤਹਿਜ਼ੀਬ ਆਣਦੀਆਂ, ਚੰਗੇ ਦੀ, ਮੰਦੇ ਦੀ, ਅਤੇ ਨਾਲੇ ਰਿਸ਼ਤਿਆਂ ਦੀ, ਹਰ ਅਹਿਸਾਸ ਦੀ ਤਹਿਜ਼ੀਬ ਅਖਲਾਕ ਨਾਲ ਹੀ ਆਉਂਦੇ ਹਨ। ਸਾਮੀਨ, ਅਸਤੇ ਅੰਦਰ ਜਿਤਨੇ ਚੰਗੇ ਅਖਲਾਕ ਹੋ ਸਨ, ਅਸੀਂ ਉਤਨੇ ਚੰਗੇ ਇਨਸਾਨ ਹੋ ਸਾਂ। ਔਰ ਅਸਤੇ ਇਸ ਦੁਨੀਆ ਤੋਂ ਗੱਛੇ ਬਾਅਦ ਵੀ ਅਸਾਂ ਕੋ ਲੋਕ ਅਸਤਿਆਂ ਅਖਲਾਕਾਂ ਦੀ ਵਜ੍ਹਾ ਨਾਲ ਯਾਦ ਕਰ ਸਨ। ਲਿਹਾਜ਼ਾ ਅਸਾਂ ਕੋ ਚਾਹੀਦਾ ਕਿ ਅਸੀਂ ਆਪਣੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਨਰਮੀ ਆਣਾ ਔਰ ਐਸੇ ਆਪਣੀ ਅਲਫਾਜ਼ ਇਸਤੇਮਾਲ ਕਰਾਂ, ਆਪਣੀ ਜ਼ਬਾਨ ਤੋਂ ਨਿਕਲੇ ਦੇ ਜਿਹੜੇ ਅਲਫਾਜ਼ ਹੋ ਸਨ, ਉਹਨਾਂ ਕੋ ਐਸਾ ਅਸੀਂ ਇਸਤੇਮਾਲ ਕਰਾਂ ਕਿ ਕਿਸੇ ਕੋ ਅੱਗਾ ਅਸਤੀ ਵਜ੍ਹਾ ਨਾਲ ਕੋਈ ਅਜ਼ੀਅਤ ਨਾ ਪਹੁੰਚਾ। ਅਤੇ ਸਾਮੀਨ, ਆਓ ਅੱਗੇ ਸੁਣਦੇ ਹਾਂ ਪ੍ਰੋਗਰਾਮ ਵਿੱਚ ਇਹ ਗੱਲਬਾਤ ਪੇਸ਼ ਕਰ ਰਹੇ ਹਨ ਮੌਲਵੀ ਨਜ਼ੀਰੁਲ ਹਸਨ ਤੇ ਮੌਜੂਆ ਬਿਮਾਰਾਂ ਦੀ ਇਆਦਤ।
1: بسم الله الرحمن الرحيم نحمده ونصلي على رسوله الكريم اما بعد محترم سامعین کرام اج میں تستے سامنے بیمار دی عادت دے بارے وچ کچھ عرض کرسا دراصل انسان دی پیدائش دا مقصد جتھا اللہ پاک دی بندگی تے اطاعت ہے ਉੱਥੇ ਇੱਕ ਮਕਸਦ ਇਹ ਵੀ ਹੈ ਕਿ ਇਨਸਾਨ ਇਨਸਾਨ ਦੇ ਕੰਮ ਆਵੇ, ਇਨਸਾਨ ਦੀ ਖਿਦਮਤ ਕਰੇ, ਇਨਸਾਨ ਨਾਲ ਹਮਦਰਦੀ ਅਤੇ ਗਮਖਾਰੀ ਦਾ ਮਾਮਲਾ ਕਰੇ, ਇਨਸਾਨਾਂ ਨਾਲ ਹੁਸਨ ਸਲੂਕ ਅਤੇ ਇਨਸਾਨਾਂ ਦੀ ਹਾਜਤ ਰਵਾਈ ਉੱਤੇ ਤਿਆਰ ਰਹੇ। ਇੱਕ ਇਨਸਾਨ ਦੂਜਿਆਂ ਇਨਸਾਨਾਂ ਨਾਲ ਅੱਛਾ ਸਲੂਕ ਕਰੇ ਤਾਂ ਹਰ ਇਨਸਾਨ ਵਾਸਤੇ ਅੱਛਾ ਖਿਆਲ ਵੀ ਰੱਖੇ। ਅੱਲਾ ਦੀ ਬੰਦਗੀ ਅਤੇ ਫਰਮਾਬਰਦਾਰੀ ਤੋਂ ਬਾਅਦ ਸਭ ਤੋਂ ਬੜੀ ਇਬਾਦਤ ਅਤੇ ਰਿਆਜ਼ਤ ਔਰ ਦੁਨੀਆ ਆਖਰਤ ਦੀ ਭਲਾਈ ਇਸੀ ਵਿੱਚ ਹੈ ਕਿ ਇੱਕ ਇਨਸਾਨ ਦੁਨੀਆਂ ਇਨਸਾਨਾਂ ਵਾਸਤੇ ਭਲਾਈ ਅਤੇ ਖੈਰਖਾਈ ਦਾ ਮਾਮਲਾ ਕਰਦਾ ਰਹੇ। ਤਮਾਮ ਦੁਨੀਆ ਦੇ ਇਨਸਾਨ ਅੱਲਾ ਤਾਲਾ ਦਾ ਆਯਾਲ ਹਨ ਅਤੇ ਜਿਹੜਾ ਇਨਸਾਨ ਅੱਲਾ ਦੇ ਆਯਾਲ ਨਾਲ ਅੱਛਾ ਵਰਤਾਓ ਕਰਸੀ ਉਹ ਅੱਲਾ ਦੀ ਖੁਸ਼ਨੂਦੀ ਅਤੇ ਅੱਲਾ ਦੀ ਰਜ਼ਾਮੰਦੀ ਹਾਸਿਲ ਕਰਦਾ ਰਹਿੰਦਾ। ਦੁਨੀਆ ਦਾ ਹਰ ਇਨਸਾਨ ਕਿਸੇ ਨਾ ਕਿਸੇ ਹਾਲਤ ਵਿੱਚ ਦੂਏ ਦਾ ਮੁਹਤਾਜ ਰਹਿੰਦਾ।

ਇਸ ਮੁਹਤਾਜੀ ਤੇ ਜ਼ਰੂਰਤ ਕੋ ਪੂਰਾ ਕਰਨੇ ਵਿੱਚ ਉਸ ਤੇ ਕੰਮ ਆਉਣਾ ਅੱਲਾਹ ਦੇ ਨਜ਼ਦੀਕ ਬਿਹਤਰੀਨ ਅਮਲ ਹੈ। ਔਰ ਉਸਦਾ ਖਿਆਲ ਰੱਖਣਾ, ਉਸਦੀ ਹੌਸਲਾ ਅਫਜ਼ਾਈ ਕਰਨਾ, ਉਸਦੀ ਮੁਸ਼ਕਿਲ ਤੇ ਮੁਸੀਬਤ ਵਿੱਚ ਉਸ ਨਾਲ ਅੱਛਾ ਵਰਤਾਓ ਕਰਨਾ। ਇਨਸਾਨੀ ਜ਼ਿੰਦਗੀ ਵਿੱਚ ਮੁਖਤਲਿਫ ਹਾਲਾਤ ਤੇ ਵਾਕਿਆਤ ਆਉਂਦੇ ਰਹਿੰਦੇ ਨੇ, ਜਿਨ੍ਹਾਂ ਵਿੱਚੋਂ ਇੱਕ ਹਾਲਤ ਬਿਮਾਰੀ ਵੀ ਹੈ। ਤਕਰੀਬਨ ਦੁਨੀਆ ਦਾ ਹਰ ਇਨਸਾਨ ਕਦੇ ਨਾ ਕਦੇ ਬਿਮਾਰ ਤੇ ਆਉਂਦਾ ਰਹਿੰਦਾ। ਬਿਮਾਰੀ ਵਿੱਚ ਉਸਦੀ ਇਆਦਤ ਕਰਨਾ, ਉਸਦਾ ਹਾਲ ਪੁੱਛਣਾ, ਉਸਦੀ ਖਬਰਗੀਰੀ ਕਰਨਾ ਨਾ ਸਿਰਫ ਨੇਕੀ ਹੈ ਬਲਕਿ ਬਹੁਤ ਬੜੀ ਸਆਦਤ ਤੇ ਨੇਕ ਬਖਤੀ ਵੀ ਹੈ। ਬਿਮਾਰ ਦੀ ਇਆਦਤ ਕੋ ਗਹਿਣਾ ਗੋਇਆ ਕਿ ਜੰਨਤ ਦੇ ਰਸਤੇ ਕੋ ਚੱਲਣੇ ਦੇ ਬਰਾਬਰ ਹੈ। ਜਿਹੜਾ ਬਿਮਾਰ ਦੀ ਇਆਦਤ ਕੋ ਗਹਿੰਦਾ ਹੈ ਉਸ ਵਾਸਤੇ ਫਰਿਸ਼ਤੇ ਦੁਆਏ ਮਗਫਿਰਤ ਕਰਦੇ ਰਹਿੰਦੇ ਜਬ ਤੱਕ ਉਹ ਵਾਪਸ ਨਹੀਂ ਆਉਂਦਾ। ਬਿਮਾਰ ਦੀ ਇਹ ਆਦਤ ਨਾ ਸਿਰਫ ਇਨਸਾਨੀ ਫਿਤਰਤ ਦਾ ਤਕਾਜ਼ਾ ਵੀ ਹੈ ਬਲਕਿ ਸੁਨਤ ਨਬਵੀ ਸੱਲੱਲਾਹੁ ਅਲੈਹਿ ਵਸੱਲਮ ਵੀ ਹੈ। ਗੋਇਆ ਬਿਮਾਰ ਦੀ ਇਹ ਆਦਤ ਕਰਕੇ ਇੱਕ ਇਨਸਾਨ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਪਾਕ ਸੁਨਤ ਕੋ ਅਦਾ ਕਰਨੇ ਦਾ ਕੰਮ ਕਰ ਰਿਹਾ ਹੈ। ਔਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਪਾਕ ਜ਼ਾਤ ਸੁਣ ਮੁਸਲਮਾਨਾਂ ਦੇ ਮੁਸਲਮਾਨਾਂ ਉੱਤੇ ਚੰਦ ਹੱਕ ਮੁਕਰਰ ਫਰਮਾਏ ਦਿਨ, ਜਿਨ੍ਹਾਂ ਵਿੱਚੋਂ ਇੱਕ ਹੱਕ ਉਸਦੀ ਬਿਮਾਰੀ ਵਿੱਚ ਉਸਦੀ ਇਆਦਤ ਕਰਨਾ ਵੀ ਸ਼ਾਮਿਲ ਹੈ। ਉਸ ਕੋ ਤਸੱਲੀ ਤੇ ਤਸ਼ੱਫੀ ਦਿੱਤੀ ਜੁਲੈ, ਉਸ ਕੋ ਹੌਸਲਾ ਦਿੱਤਾ ਜੁਲੈ, ਔਰ ਉਸ ਕੋ ਖੁਸ਼ਖਬਰੀ ਦੇਵੇ ਕਿ ਬਿਮਾਰੀ ਕੋਈ ਮੁਸੀਬਤ ਨਹੀਂ ਬਲਕਿ ਅੱਲਾਹ ਦੀ ਤਰਫੋਂ ਬੰਦੇ ਦੀ ਆਜ਼ਮਾਇਸ਼ ਹੈ ਕਿ ਬੰਦਾ ਸਬਰ ਕਰਦਾ, ਸ਼ੁਕਰ ਕਰਦਾ ਜਾਂ ਜਜ਼ਾ ਫਜ਼ਾ ਕਰਦਾ। ਔਰ ਬਿਮਾਰ ਕੋ ਉਸਦੀ ਬਿਮਾਰੀ ਉੱਤੇ ਮਿਲਣੇ ਵਾਲੀ ਬਸ਼ਾਰਤਾਂ ਜਿਹੜੀਆਂ ਹਦੀਸ ਪਾਕ ਦੇ ਅੰਦਰ ਆਈ ਦੀਆਂ ਤੇ ਖੁਸ਼ਖਬਰੀਆਂ ਸੁਣਦਾ ਰੋਏ, ਉਸ ਕੋ ਤਸੱਲੀ ਦੇਵੇ ਕਿ ਤੂੰ ਇਨਸ਼ਾਅੱਲਾ ਜਲਦੀ ਅੱਛਾ ਹੋ ਗਏ ਸੇ, ਠੀਕ ਹੋ ਗਏ ਸੇ, ਸਿਹਤਮੰਦ ਹੋ ਗਏ ਸੇ। ਨਾ ਕਿ ਉਲਟਾ ਉਸ ਕੋ ਮਾਯੂਸ ਕਰੇ ਕਿ ਹਾਏ ਤੁਕੋ ਕੀ ਹੋ ਗਿਆ, ਹੁਣ ਕੀ ਹੋ ਸੀ, ਤੁਹਾਡੇ ਆਯਾਲਾ ਦਾ ਕੀ ਬਣ ਸੀ, ਤੂੰ ਕਿਸ ਤਰ੍ਹਾਂ ਠੀਕ ਹੋ ਸੀ। ਇਹਦੀਆਂ ਗੱਲਾਂ ਨਾ ਕਰੇ ਜਿਹਨਾਂ ਨਾਲ ਬਿਮਾਰ ਮਾਯੂਸ ਹੋ ਜੁਲੇ। ਬਿਮਾਰ ਔਰ ਬਿਮਾਰ ਹੋ ਗਛ ਬਲਕਿ ਬਿਮਾਰਾਂ ਕੋਲ ਬਹਿ ਕੇ ਉਸ ਕੋ ਤਸੱਲੀ ਦੇਵੇ ਕਿ ਤੁਹਾਡਾ ਦਰਦ ਮਾਮੂਲੀ ਹੈ, ਬਸ ਹੁਣ ਠੀਕ ਹੁੰਦੇ, ਫਿਕਰ ਕਰਨ ਦੀ ਜ਼ਰੂਰਤ ਨਹੀਂ। ਇਸ ਬਿਮਾਰੀ ਵਿੱਚ ਵੀ ਅੱਲਾਹ ਪਾਕ ਸੁਣ ਤੁਹਾਡੇ ਵਾਸਤੇ ਬੜੇ ਬੜੇ ਅਜਰ ਉਹ ਸਵਾਬ ਅਤੇ ਬੜੀ ਬੜੀ ਨਿਆਮਤਾਂ ਰੱਖੀਆਂ ਦੀਆਂ। ਤੂੰ ਪਰੇਸ਼ਾਨ ਨਾ ਹੋ, ਕਿਸੇ ਚੀਜ਼ਾਂ ਦੀ ਜ਼ਰੂਰਤ ਹੋਵੇ ਮੁਕੋ ਦੱਸ, ਔਰ ਉਸ ਕੋਲ ਬਹਿ ਕੇ ਉਸਦੀ ਸ਼ਿਫਾ ਵਾਸਤੇ ਅੱਲਾਹ ਪਾਕ ਕੋਲੋਂ ਦੁਆ ਮੰਗੇ। ਔਰ ਮੁਖਤਸਰ ਜੇ ਬੋਏ, ਜ਼ਿਆਦਾ ਦੇਰ ਨਾ ਬੋਏ ਕਿ ਹੋ ਸਕਦਾ ਹੈ ਉਸ ਕੋ ਤੁਹਾਡੇ ਜ਼ਿਆਦਾ ਬਹਿਣੇ ਨਾਲ ਤਕਲੀਫ ਹੋਵੇ। ਇਸ ਵਾਸਤੇ ਆਯਾਦਤ ਬਹੁਤ ਮੁਖਤਸਰ ਹੋਵੇ, ਔਰ ਇਸ ਮੁਖਤਸਰ ਵਕਤਾਂ ਵਿੱਚ ਵੀ ਉਸ ਕੋ ਹੌਸਲਾ ਦਿੰਦਾ ਰਹੋਵੇ। ਮਾਯੂਸੀ ਅਤੇ ਬੇਸਬਰੀ ਦੀਆਂ ਗੱਲਾਂ ਬਿਲਕੁਲ ਵੀ ਨਾ ਕਰੇ ਬਲਕਿ ਹਿੰਮਤ ਦੇਵੇ ਕਿ ਬਸ ਤੂੰ ਹੁਣ ਠੀਕ ਹੁੰਦੇ, ਬਸ ਡਾਕਟਰ ਜਿਹੜੀ ਦਵਾ ਦਿੱਤੀ ਦੀ ਹੈ ਇਹ ਸਭ ਤੋਂ ਬਿਹਤਰ ਦਵਾ ਹੈ, ਇਸ ਨਾਲ ਆਦਮੀ ਇੱਕਦਮ ਠੀਕ ਹੋ ਗਿਆ। ਤੂੰ ਬਿਮਾਰੀ ਥੀ ਨਾ ਡਰ ਬਲਕਿ ਬਿਮਾਰੀ ਵੀ ਅੱਲਾਹ ਦੀ ਨਿਆਮਤ ਹੈ, ਇਸ ਨਾਲ ਗੁਨਾਹ ਮਾਫ਼ ਹੁੰਦੇ ਨੇ, ਦਰਜੇ ਬੁਲੰਦ ਹੁੰਦੇ ਨੇ। ਐਸੇ ਗੁਨਾਹ ਜਿਨ੍ਹਾਂ ਥੀ ਤੋਬਾ ਨਾ ਕੀਤੀ ਦੀ ਹੋਵੇ ਉਹ ਬਿਮਾਰੀ ਨਾਲ ਮਾਫ਼ ਹੋ ਗਏ ਨੇ। ਤਾਂ ਬਿਮਾਰਾਂ ਕੋਲ ਜ਼ਿਆਦਾ ਦੇਰ ਵੀ ਨਾ ਬੋਏ ਕਿ ਉਸ ਕੋ ਕੋਈ ਹਾਜਤ ਹੋਵੇ, ਕੋਈ ਜ਼ਰੂਰਤ ਹੋਵੇ, ਤੁਸਤੇ ਬਹਿਣੇ ਨਾਲ ਉਹ ਨਾ ਪੂਰੀ ਕਰ ਸਕੇ। ਇਸ ਵਾਸਤੇ ਬਿਮਾਰ ਦੀ ਇਹ ਆਦਤ ਬਹੁਤ ਮੁਖਤਸਰ ਹੋਵੇ, ਔਰ ਕੋਸ਼ਿਸ਼ ਕਰੇ ਕਿ ਇਸ ਦੀ ਇਹ ਆਦਤ ਦੇ ਵਕਤ ਖਾਣੇ ਪੀਣੇ ਥੀ ਪਰਹੇਜ਼ ਕਰੇ। ਹਾਂ, ਅਗਰ ਕੋਈ ਆਪਣਾ ਬੇਤਕੱਲਫ ਦੋਸਤ ਹੈ ਜਾਂ ਰਿਸ਼ਤੇਦਾਰ ਹੈ ਤਾਂ ਮੁਜ਼ਾਇਕਾ ਨਹੀਂ, ਵਰਨਾ ਕੋਸ਼ਿਸ਼ ਇਹੀ ਹੋਵੇ ਕਿ ਇਹ ਆਦਤ ਬਸ ਇਹ ਆਦਤ ਹੀ ਹੋਵੇ ਔਰ ਕੁਝ ਨਾ ਹੋਵੇ। ਇਹ ਆਦਤ ਇਬਾਦਤ ਹੈ ਅਗਰ ਸੁਨਤ ਦੇ ਮੁਤਾਬਿਕ ਹੋਵੇ, ਲਿਹਾਜ਼ਾ ਇਆਦਤ ਕਰਨਾ ਸੁਨਤ ਵੀ ਹੈ, ਇਨਸਾਨੀਅਤ ਦਾ ਫਰਜ਼ ਵੀ ਹੈ, ਦੋਸਤਾਂ ਦਾ ਹੱਕ ਵੀ ਹੈ, ਔਰ ਇੱਕ ਮੁਸਲਮਾਨ ਦਾ ਹੱਕ ਦੋ ਗੁਣਾ ਹੋ ਗਿੰਦਾ ਜਿਸ ਵੇਲੇ ਕਿ ਉਹ ਹਮਸਾਇਆ ਵੀ ਹੋਵੇ ਅਤੇ ਉਸਦੀ ਇਹ ਆਦਤ ਬਹੁਤ ਜ਼ਰੂਰੀ ਬਣ ਜਾਂਦੀ ਹੈ। ਅਗਰ ਬਿਮਾਰ ਗਰੀਬ ਹੋਵੇ ਤਾਂ ਚੁਪਕੇ ਚੁਪਕੇ ਕੁਝ ਮਾਲੀ ਮਦਦ ਵੀ ਕਰ ਛੁੜੇ, ਔਰ ਅਗਰ ਅਮੀਰ ਹੈ ਤਾਂ ਉਸਦਾ ਕੋਈ ਕੰਮ ਕਰ ਛੁੜੇ ਜਿਸ ਨਾਲ ਉਸਦਾ ਦਿਲ ਖੁਸ਼ ਹੋ ਜੁਲੇ। ਇਨਸਾਨ ਦਾ ਦਿਲ ਖੁਸ਼ ਕਰਨਾ ਜ਼ਰੂਰਤ ਦੇ ਵਕਤ

0: ਜੀ ਸਾਮੀਨ, ਤੁਸਾਂ ਇਹ ਲੋਕ ਗੀਤ ਸੁਣਿਆ, ਆਵਾਜ਼ ਆਸੀ ਸੈਯਦ ਮੁਹੰਮਦ ਇਕਬਾਲ ਮਲਨਗਾਮੀ ਹੋਰਾਂ ਦੀ। ਅਤੇ ਸਾਮੀਨ, ਇਸੇ ਦੇ ਨਾਲ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕਤਾ, ਅਤੇ ਦਿਓ ਆਪਣੀ ਮੇਜ਼ਬਾਨ ਗਜ਼ਾਲਾ ਮੁਮਤਾਜ਼ ਅਤੇ ਨਾਲੇ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨਿਸਾ ਕੋ ਇਜਾਜ਼ਤ। ਅੱਲਾ ਬੇਲੀ।
1: ਸਾਮੀਨ, ਆਪ ਪਹਾੜੀ ਪ੍ਰੋਗਰਾਮ ਸਮਾਪਤ ਕਰ ਰਹੇ ਥੇ। ਪ੍ਰੋਗਰਾਮ ਆਪਕੇ ਲਈ ਪੇਸ਼ ਕਰੀ ਥੀ ਗਜ਼ਾਲਾ ਮੁਮਤਾਜ਼, ਮੌਵਿਨ ਮੁਅੱਜ਼ਮ ਸ਼ਬੀਰ, ਪ੍ਰੋਡਿਊਸਰ ਮਾਰੂਫ ਉਨਿਸਾ। ਇਹ ਆਕਾਸ਼ਵਾਣੀ ਸ੍ਰੀਨਗਰ ਹੈ। 4:20 ਹੋ ਰਹੇ ਹੈਂ। ਆਈਏ ਪਹਾੜੀ ਮੇਂ ਖਬਰੇਂ ਸੁਣਤੇ ਹੈਂ।

0: ਤੇ ਗੱਲਬਾਤ ਕੀਤੀ। ਆਕਾਸ਼ਵਾਣੀ ਦੇ ਨੁਮਾਇੰਦੇ ਨੂੰ ਖਬਰ ਦਿੱਤੀ ਜੇ ਭਾਰਤ ਤੇ ਮੁਤਹਿਦਾ ਅਰਬ ਅਮਰਾਤ ਹੁਣ ਦਿਫਾ ਦੀ ਸ਼ਰਾਕਤਦਾਰੀ ਦੇ ਮੁਫਾਹਮਨਾਮੇ ਤੇ ਦਸਤਖਤ ਕੀਤੇ। ਇਸ ਦੇ ਇਲਾਵਾ ਪੈਟਰੋਲੀਅਮ ਦੇ ਜ਼ਖੀਰਿਆਂ ਦੇ ਇਲਾਵਾ ਦੂਏ ਲੜ ਸਾਰੇ ਸ਼ੂਬਿਆਂ ਦਾ ਵੀ ਮੁਫਾਹਮਨਾਮੇ ਦਾ ਹਤਮੀ ਸ਼ਕਲ ਦਿੱਤੀ ਗਈ। ਵਜ਼ੀਰ ਆਜ਼ਮ ਨਰਿੰਦਰ ਮੋਦੀ ਹੁਣ ਮੁਤਹਿਦਾ ਅਰਬ ਅਮਰਾਤ ਕੀਤੇ ਗਏ ਹਾਲ ਹੀ ਵਿੱਚ ਹਮਲਿਆਂ ਦੀ ਮੁਜ਼ੰਮਤ ਕਰਦਿਆਂ ਉਹਨਾਂ ਕੋਲ ਨਾਕਾਬਲੇ ਕਬੂਲ ਕਰਾਰ ਦਿੱਤਾ। ਲੈਫਟਨੈਂਟ ਗਵਰਨਰ ਮਨੋਜ ਸਿਨਹਾ ਨੇ ਆਖਿਆ ਜੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੀ ਰਹਿਨੁਮਾਈ ਵਿੱਚ ਜੰਮੂ ਕਸ਼ਮੀਰ ਦੇ ਨੌਜਵਾਨਾਂ ਵਾਸਤੇ ਇੱਕ ਮਜ਼ਬੂਤ ਬੁਨਿਆਦ ਤਿਆਰ ਕੀਤੀ ਗਈ ਹੈ ਤਾਂ ਜੋ ਉਹ ਆਪਣੇ ਖੁਆਬਾਂ ਕੋ ਸ਼ਰਮਿੰਦਾ ਤਾਬੀਰ ਕਰਨੇ ਦੇ ਨਾਲ ਨਾਲ ਕੌਮੀ ਤੇ ਬੈਨ ਅਲਾਕਵਾਮੀ ਸਤਹ ਦੇ ਖੇਡ ਮੁਕਾਬਲਿਆਂ ਵਿੱਚ ਆਪਣੀ ਸਲਾਹਿਤਾਂ ਦਾ ਲੋਹਾ ਮਨਵਾ ਸਕਣ। ਸ਼ੁਪੀਆਂ ਵਿੱਚ ਸਾਊਥ ਕਸ਼ਮੀਰ ਵਾਲੀਬਾਲ ਲੀਗ 2026 ਦਾ ਅਫਤਤਾਹ ਕਰਨ ਦੇ ਬਾਅਦ ਮਨੋਜ ਸਿਨਹਾ ਨੇ ਆਖਿਆ ਇਸ ਤਰ੍ਹਾਂ ਦੇ ਖੇਡਾਂ ਦੇ ਮੁਕਾਬਲੇ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਕੋ ਤਕਵੀਅਤ ਦੇਣ ਦੇ ਇਲਾਵਾ ਨੌਜਵਾਨਾਂ ਦੀ ਚੰਗੀ ਜ਼ਹਿਨੀ ਤੇ ਜਿਸਮਾਨੀ ਨਸ਼ੋਨੁਮਾ ਕੋ ਯਕੀਨੀ ਬਣਾਉਣ ਵਿੱਚ ਵੀ ਮਦਦਗਾਰ ਸਾਬਤ ਹੋ।
1: ਯਹ ਕੇਵਲ ਇੱਕ ਟੂਰਨਾਮੈਂਟ ਨਹੀਂ ਹੈ ਬਲਕਿ ਇੱਕ ਸੰਦੇਸ਼ ਹੈ ਕਿ ਹਮਾਰੇ ਨੌਜਵਾਨ ਅਬ ਮੈਦਾਨ ਕੇ ਬਾਹਰ ਖੜੇ ਹੋਕਰ ਦਰਸ਼ਕ ਨਹੀਂ ਬਣੇ ਰਹੇਂਗੇ ਬਲਕਿ ਖੁਦ ਆਪਣੇ

ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਮੇਜ਼ਬਾਨ ਰਮੇਸ਼ ਕੌਰ ਹਾਜ਼ਰ ਹਾਂ। ਸਾਰਿਆਂ ਨੂੰ ਮੇਰਾ ਪਿਆਰ ਭਰਿਆ ਆਦਾਬ ਅਤੇ ਸਤਿ ਸ਼੍ਰੀ ਅਕਾਲ। ਸਾਥੀਓ, ਮਨੁੱਖੀ ਜੀਵਨ ਵਿੱਚ ਪਰਿਵਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਇਹ ਸਿਰਫ ਇੱਕ ਸਮਾਜਿਕ ਇਕਾਈ ਨਹੀਂ, ਸਗੋਂ ਇੱਕ ਅਜਿਹਾ ਸਥਾਨ ਹੈ ਜਿੱਥੇ ਇੱਕ ਵਿਅਕਤੀ ਆਪਣੀ ਪਹਿਚਾਣ ਬਣਾਉਂਦਾ ਹੈ, ਪਿਆਰ ਮਹਿਸੂਸ ਕਰਦਾ ਹੈ ਅਤੇ ਜੀਵਨ ਦੇ ਪਹਿਲੇ ਪਾਠ ਸਿੱਖਦਾ ਹੈ। ਇਸ ਲਈ ਹਰ ਸਾਲ 15 ਮਈ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਪਰਿਵਾਰ ਦਿਵਸ, ਜਿਹੜਾ ਕਿ ਅੱਜ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ, ਸਾਨੂੰ ਪਰਿਵਾਰ ਦੀ ਅਹਿਮੀਅਤ ਨੂੰ ਸਮਝਣ ਅਤੇ ਉਸਦੀ ਮਹੱਤਤਾ ਨੂੰ ਮਨਾਉਣ ਦਾ ਮੌਕਾ ਦਿੰਦਾ ਹੈ। ਸਾਥੀਓ, ਅੱਜ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਇੱਕ ਮਹਿਮਾਨ ਆਏ ਹੋਏ ਹਨ। ਉਹਨਾਂ ਦਾ

0: ਨਾਂ ਹੈ ਜਸਬੀਰ ਕੌਰ ਜੀ। ਜਸਬੀਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ।
0: ਜਸਬੀਰ ਕੌਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਬਹੁਤ ਵਧੀਆ।
0: ਅਤੇ ਤੁਹਾਡੇ ਪਰਿਵਾਰ ਵਾਲੇ ਵੀ ਠੀਕ ਹੋਣਗੇ?
1: ਸਭ ਵਧੀਆ,
0: ਸਭ ਵਧੀਆ ਹੈ। ਅਤੇ ਜਸਬੀਰ ਜੀ, ਅੱਜ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਜਾ ਰਿਹਾ ਹੈ, ਅਤੇ ਤੁਸੀਂ ਇਸ 'ਤੇ ਥੋੜ੍ਹੀ ਜਿਹੀ ਚਰਚਾ ਕਰੋ। ਤੁਸੀਂ ਸਾਡੇ ਸਾਥੀਆਂ ਨੂੰ ਦੱਸੋ ਕਿ ਇਸ ਦੀ ਅਹਿਮੀਅਤ ਕੀ ਹੈ, ਕਿਉਂ ਮਨਾਇਆ ਜਾਂਦਾ ਹੈ?
1: ਜ਼ਰੂਰ ਰਮੇਸ਼ ਜੀ, ਅੱਜ ਦਾ ਜਿਹੜਾ ਟੌਪਿਕ ਹੈ ਉਹ ਸਾਡਾ
0: ਜੀ,
1: ਉਹ ਸਾਡਾ ਇੱਕ ਦਾ ਨਹੀਂ, ਉਹ ਹਰ ਘਰ ਦਾ ਹੈ ਸਮਝੋ।
0: ਜੀ ਜੀ,
1: ਇੰਟਰਨੈਸ਼ਨਲ ਡੇ ਆਫ ਦਾ ਫੈਮਲੀ। ਇਹ ਕਿ ਅੰਤਰਰਾਸ਼ਟਰੀ ਪਰਿਵਾਰ ਦਿਵਸ ਜਿਹੜਾ ਹੈ ਹਰ ਸਾਲ 15 ਮਈ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ।
0: ਜੀ ਜੀ।
1: ਅਤੇ ਇਸ ਦਿਨ ਦੀ ਸ਼ੁਰੂਆਤ ਜਿਹੜੀ ਹੈ ਸੰਯੁਕਤ ਰਾਸ਼ਟਰ ਦੁਆਰਾ 1993 ਵਿੱਚ ਕੀਤੀ ਗਈ।
0: ਜੀ,
1: ਇਹਦਾ ਜਿਹੜਾ ਮੇਨ ਇਹਦਾ ਇੰਪੋਰਟੈਂਸ ਹੈ, ਮੁੱਖ ਉਦੇਸ਼ ਜਿਹੜਾ ਕੀ ਇਹ ਰਿਹਾ ਹੈ ਕਿ ਪਰਿਵਾਰਾਂ ਨਾਲ ਸੰਬੰਧਿਤ ਸਮਾਜਿਕ, ਆਰਥਿਕ ਅਤੇ ਜਨਸੰਖਿਆ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣਾ।
0: ਜੀ ਜੀ।
1: ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਇੱਕ ਮਜ਼ਬੂਤ ਅਤੇ ਸੁਖੀ ਪਰਿਵਾਰ ਹੀ ਸਿਹਤਮੰਦ ਸਮਾਜ ਦਾ ਨਿਰਮਾਣ ਕਰ ਸਕਦਾ।
0: ਜੀ।
1: ਇਹ ਦਿਨ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ, ਔਰਤ ਮਰਦ ਦੀ ਬਰਾਬਰੀ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਪਰਿਵਾਰ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ।
0: ਜੀ ਜੀ ਜੀ।
1: ਤੇ ਹਰ ਸਾਲ ਸੰਯੁਕਤ ਰਾਸ਼ਟਰ ਵੱਲੋਂ ਇਹ ਇੱਕ ਵਿਸ਼ਾ ਜਿਹੜਾ ਥੀਮ ਚੁਣਿਆ ਜਾਂਦਾ।
0: ਜੀ ਜੀ।
1: ਜਿਵੇਂ ਕਿ ਅੱਜ ਸਾਲ ਚੱਲ ਰਿਹਾ 2026।
0: ਜੀ ਜੀ।
1: ਇਸ ਵਿੱਚ ਵਿਸ਼ਾ ਕੀ ਹੈ ਕਿ ਪਰਿਵਾਰ, ਮਰਦ ਔਰਤ ਅਸਮਾਨਤਾ ਅਤੇ ਬਾਲ ਭਲਾਈ।
0: ਜੀ ਜੀ।
1: ਇਸ ਦਿਨ ਜਿਹੜਾ ਸਕੂਲਾਂ, ਕਾਲਜਾਂ ਅਤੇ ਸੰਸਥਾਵਾਂ ਵਿੱਚ ਸੈਮੀਨਾਰ ਤੇ ਵਰਕਸ਼ਾਪ ਕਰਾਈਆਂ ਜਾਂਦੀਆਂ।
0: ਜੀ ਜੀ।
1: ਇਹ ਹੈ ਕਿ ਪਰਿਵਾਰਕ ਮੇਲ ਜੋਲ, ਲੋਕ ਆਪਣੇ ਰਿਸ਼ਤੇਦਾਰਾਂ ਨਾਲ ਵਕਤ ਬਿਤਾਉਂਦੇ ਨੇ, ਇਕੱਠੇ ਖਾਣਾ ਖਾਂਦੇ
0: ਨੇ
1: ਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ
0: ਨੇ।
1: ਜਿਸ ਤਰ੍ਹਾਂ ਕਿ ਪਰਿਵਾਰ ਵਿੱਚ ਇੱਕ ਮੇਨ ਜਿਹੜਾ ਬੰਦਾ ਹੈ ਉਸਦੀ ਇਨਕਮ ਘੱਟ ਹੈ।
0: ਜੀ ਜੀ।
1: ਤੇ ਉਸਦੀ ਉਹ ਸਾਰਾ ਡਾਇਰੈਕਟ ਅਸਰ ਜਿਹੜਾ ਉਸਦਾ ਉਹਦੇ ਬੱਚਿਆਂ ਤੇ ਪੈਂਦਾ। ਬੱਚਿਆਂ ਦੀ ਸਿਹਤ ਤੇ, ਉਹਦੀ ਪੜ੍ਹਾਈ ਤੇ, ਅੱਗੋਂ ਉਹਦਾ ਬੱਚੇ ਦਾ ਫਿਊਚਰ ਸਾਰਾ ਇਸ ਤੇ ਡਿਪੈਂਡ ਕਰਦਾ। ਤੇ ਉਹ ਦੱਸਿਆ ਜਾਂਦਾ ਕਿ ਬਰਾਬਰੀ ਜਦੋਂ ਔਰਤ ਮਰਦ ਦੀ ਹੋਏਗੀ ਤੇ ਉਹ ਪਰਿਵਾਰ ਕਿਸ ਤਰ੍ਹਾਂ ਸੁਖੀ ਪਰਿਵਾਰ ਅੱਗੇ ਚੱਲ ਕੇ ਬੱਚਿਆਂ ਦਾ ਫਿਊਚਰ ਅੱਛਾ ਰਹੇਗਾ ਤੇ ਇੱਕ ਮਜ਼ਬੂਤ ਜਿਹੜਾ ਘਰ ਦਾ ਪਿੱਲਰ ਰਹੇਗਾ।
0: ਜੀ ਜੀ। ਜਸਬੀਰ ਜੀ, ਪਰਿਵਾਰ ਕਹਿੰਦੇ ਨੇ ਨਾ ਕਿ ਉਹ ਜਗ੍ਹਾ ਹੁੰਦੀ ਹੈ ਜਿੱਥੇ ਬੱਚਾ ਜਿਹੜਾ ਹੈ ਪਹਿਲੀ ਵਾਰ ਪਿਆਰ, ਸਹਿਯੋਗ ਅਤੇ ਸੁਰੱਖਿਆ ਜਿਹੜੀ ਮਹਿਸੂਸ ਕਰਦਾ ਹੈ, ਮਤਲਬ ਉਸਦੀ ਮਹੱਤਤਾ ਨੂੰ ਸਮਝਦਾ ਹੈ। ਮਤਲਬ ਕਹਿੰਦੇ ਨੇ ਕਿ ਇੱਕ ਘਰ ਹੀ, ਇੱਕ ਪਰਿਵਾਰ ਹੀ ਉਹ ਹੀ ਥਾਂ ਹੁੰਦੀ ਹੈ ਕਿ ਜਿੱਥੇ ਜਿਹੜਾ ਇਸਦੀ ਸੋਚ ਜਿਹੜੀ ਹੈ ਬੱਚੇ ਦੀ, ਉਸਦੀ ਸੋਚ, ਉਸਦਾ ਵਿਅਕਤੀਤਵ, ਉਸਦਾ ਜੀਵਨ ਜਿਹੜਾ ਹੈ ਉਸਦਾ ਮੁਲਾਂਕ ਬਣਦਾ ਹੈ। ਅਤੇ ਇਸ ਲਈ ਕਹਿਣਾ ਗਲਤ ਨਹੀਂ ਹੋਵੇਗਾ ਕਿ ਇੱਕ ਮਜ਼ਬੂਤ ਪਰਿਵਾਰ ਇੱਕ ਮਜ਼ਬੂਤ ਸਮਾਜ ਦੀ ਨਹੀਂ ਹੁੰਦਾ।
1: ਜੀ ਜੀ, ਬਿਲਕੁਲ। ਇਹ ਤੇ ਹੈ ਹੀ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਪਰਿਵਾਰ ਜਿਹੜਾ ਇੱਕ ਇਕੱਠਾ ਬੈਠਦਾ ਹੈ, ਸ਼ਾਮ ਨੂੰ ਇਕੱਠਾ ਖਾਣਾ ਖਾਂਦਾ ਹੈ,
0: ਜੀ ਜੀ,
1: ਉਹ ਸਾਡੇ ਦਿਲ ਦੇ ਵਿਚਾਰ ਵਟਾਂਦਰੇ ਜਿਹੜੇ ਨੇ, ਸਾਡੀ ਸੋਚ ਜੋ ਦਿਲ ਵਿੱਚ ਸਾਰਾ ਦਿਨ ਚੱਲ ਰਹੀ ਹੁੰਦੀ ਹੈ, ਉਹ ਅਸੀਂ ਆਪਣੇ ਵਿਚਾਰ ਸਾਂਝੇ ਕਰਦੇ ਹਾਂ।
0: ਜੀ ਜੀ।
1: ਜਦੋਂ ਖਾਣੇ ਦੀ ਟੇਬਲ ਤੇ ਬੈਠਦੇ ਹਾਂ, ਦਸਤਰਖਾਨ ਵਿਛਾਉਂਦੇ ਹਾਂ ਤੇ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਨਾ ਸਾਂਝੀਆਂ ਹੁੰਦੀਆਂ,
0: ਖਾਸ ਕਰਕੇ ਬੱਚੇ ਲਈ।
1: ਬਿਲਕੁਲ।
0: ਜਿਹੜਾ ਜਿਹੜਾ ਪੈਦਾ ਹੁੰਦਾ ਹੈ ਨਾ।
1: ਜੀ ਜੀ।
0: ਤੇ ਮੈਂ ਮਤਲਬ ਕਿਹਾ ਜਾਏ ਕਿ ਬੱਚੇ ਦਾ ਜਿਹੜਾ ਪਰਿਵਾਰ ਹੈ, ਜਿਹੜਾ ਬੱਚਾ ਪੈਦਾ ਹੁੰਦਾ ਹੈ ਵੱਡੇ ਹੋ ਕੇ, ਥੋੜ੍ਹਾ ਜਦੋਂ ਉਸ ਵਿੱਚ ਸਮਝ ਆ ਜਾਂਦੀ ਹੈ।
1: ਜੀ ਜੀ।
0: ਤੇ ਮੈਨੂੰ ਲੱਗਦਾ ਕਿ ਜਿਹੜਾ ਘਰ ਹੈ ਉਸਦਾ, ਉਹ ਪਹਿਲਾ ਸਕੂਲ ਹੁੰਦਾ ਹੈ ਉਸਦਾ।
1: ਬਿਲਕੁਲ। ਉਸਦੀ ਸਭ ਤੋਂ ਫਸਟ ਜਿਹੜੀ ਹੈ ਫਰੈਂਡ ਕਹਿ ਲਓ, ਟੀਚਰ, ਉਸਤਾਦ ਜਿਹੜੀ ਹੈ ਉਹਦੀ ਮਾਂ
0: ਹੁੰਦੀ ਹੈ।
1: ਉਸ ਤੋਂ ਬਾਅਦ ਉਹਦੇ ਫਾਦਰ ਦਾ ਵੀ ਆਉਂਦਾ, ਘਰ ਦਾ ਪਿੱਲਰ ਤੇ ਫਾਦਰ ਹੈ ਹੀ ਹੈ। ਮਗਰ ਜੋ ਖੁੱਲ ਕੇ ਜੋ ਬੱਚਾ ਮਾਂ ਦੀ ਗੋਦ ਨਿੱਘ ਮਹਿਸੂਸ ਕਰਦਾ, ਉਸ ਤੋਂ ਬਾਅਦ ਫਿਰ ਉਹ ਖੁੱਲ ਕੇ ਜਿੱਥੇ ਇਤਨਾ ਨਜ਼ਦੀਕੀਆਂ ਆਉਣਗੀਆਂ ਨਾ ਰਿਸ਼ਤੇ ਵਿੱਚ, ਉੱਥੇ ਹੀ ਬੰਦਾ ਗੱਲ ਕਰ ਸਕਦਾ। ਅਸੀਂ ਵੱਡੇ ਹੀ ਹਾਂ, ਸਾਡਾ ਦੇਖੋ ਫਰੈਂਡ ਸਰਕਲ ਹੋਏਗਾ ਜਿਹਦੇ ਨਾਲ ਅਸੀਂ ਦਿਲ ਤੋਂ ਸਾਂਝ ਸਾਨੂੰ ਲੱਗਦੀ ਏ, ਹੈ ਨਾ, ਵਿਚਾਰਾਂ ਨਾਲ ਦੋਸਤੀ ਲੱਗਦੀ ਏ, ਅਸੀਂ ਉੱਥੇ ਦਿਲ ਦੀ ਖੁੱਲ ਕੇ ਗੱਲ ਕਰ ਸਕਦੇ ਹਾਂ ਨਾ।
0: ਜੀ ਜੀ ਜੀ।
1: ਹੋਰ ਜਗ੍ਹਾ ਨਹੀਂ ਕਰ ਸਕਦੇ ਅਸੀਂ। ਤੇ ਇਸੇ ਤਰ੍ਹਾਂ ਹੀ ਹੈ ਪਰਿਵਾਰ ਵਿੱਚ ਸਾਂਝ ਜਿਹੜੀ ਏ ਉਹ ਤਾਂ ਹੀ ਪੈਂਦੀ ਏ। ਪਰਿਵਾਰ ਦੀ ਇੰਪੋਰਟੈਂਸ ਕੀ ਏ, ਸਾਡਾ ਸਮਾਜ ਕੀ ਹੈ, ਘਰ ਤੋਂ ਪਰਿਵਾਰ, ਪਰਿਵਾਰ ਤੋਂ ਸਮਾਜ,
0: ਸਮਾਜ
1: ਤੋਂ ਦੇਸ਼ ਬਣਦਾ, ਦੇਸ਼ ਤੋਂ ਮੁਲਕ,
0: ਮੁਲਕ ਬਣਦਾ।
1: ਇਹ ਸਾਡਾ ਸਾਰਾ ਜਿਹੜਾ ਥੋੜਾ ਥੋੜਾ ਕਰਕੇ ਬੂੰਦ ਬੂੰਦ ਨਾਲ ਸਾਗਰ ਸਮੁੰਦਰ ਕਿਸ ਤਰ੍ਹਾਂ ਬਣਦਾ, ਇਹ ਇਸੇ ਤਰ੍ਹਾਂ ਬਣਦਾ ਕਿ ਮਜ਼ਬੂਤ ਜਿਹੜਾ ਸਿਹਤਮੰਦ ਰਿਸ਼ਤਾ ਹੈ।
0: ਜੀ ਜੀ।
1: ਸਿਹਤਮੰਦ ਰਿਸ਼ਤੇ ਜਿਹੜੇ ਹੁੰਦੇ ਨੇ ਰੂਹਾਨੀਅਤ ਜਿਹੜੀ ਦਿਲ ਦੀ ਖੁਸ਼ੀ ਸਾਨੂੰ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਆਪਣੇ ਵਿਚਾਰ ਸਾਂਝੇ ਕਰਦੇ ਹਾਂ।

0: ਵਿੱਚ ਬੈਠ ਕੇ ਤੁਸੀਂ ਦੇਖ ਲਓ ਕਿਤਨੀ ਵੀ ਤੁਹਾਡੀ ਕਿਧਰੇ ਦੋਸਤੀ ਹੋਏ, ਠੀਕ ਹੈ, ਦੋਸਤੀ ਆਪਣੀ ਜਗ੍ਹਾ ਕਾਇਮ ਰਹੇ,
1: ਮਗਰ ਪਰਿਵਾਰ ਹੀ ਹੈ ਜਿਹੜਾ ਸਾਡਾ ਸਾਥ ਦਿੰਦਾ ਹੈ।
0: ਪਰਿਵਾਰ ਦੀ ਕਿਤਨੇ ਵੀ ਦੇਖੋ, ਇੱਕ ਮਜ਼ਬੂਤ ਜਿਹੜਾ ਦਰਖਤ ਹੈ ਇਤਨੇ ਸਾਲਾਂ ਦਾ, ਕਈ ਕਈ ਸੌ ਸਾਲ ਪੁਰਾਣਾ ਜਿਸ ਤਰ੍ਹਾਂ ਦਰਖਤ ਹੁੰਦਾ, ਉਹ ਸਾਡੇ ਪਰਿਵਾਰ ਸਾਡੀਆਂ ਜੜ੍ਹਾਂ, ਪਰਿਵਾਰ ਸਾਡੀ ਪਹਿਚਾਣ ਹੈ।
1: ਕਿਉਂਕਿ ਅਸੀਂ
0: ਕੌਣ ਆ ਕਿ ਸਾਡੇ ਜਦ ਤੱਕ ਸਾਡੀਆਂ ਜੜ੍ਹਾਂ ਮਜ਼ਬੂਤ ਹਨ, ਸਾਨੂੰ ਆਪਣੇ ਬਜ਼ੁਰਗਾਂ ਦਾ ਪਿਆਰ, ਉਹਨਾਂ ਦਾ ਸਤਿਕਾਰ, ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਵੀ ਬਚਪਨ ਤੇ, ਦੇਖੋ ਜਦੋਂ ਵੱਡੇ ਵੀ ਹੋ ਜਾਂਦੇ ਨੇ, ਉਹ ਸਾਡੇ ਅੰਦਰ ਕਿਤਨੀ ਵਿਲ ਪਾਵਰ ਹੈ
1: ਜੀ, ਤਾਕਤ ਹੈ। ਹਾਂ, ਉਹ ਕਹਿੰਦੇ ਨੇ ਨਾ ਕਿ ਮਤਲਬ ਅਕਸਰ ਉਹ ਚੰਗਾ ਬੱਚਾ ਹੁੰਦਾ ਹੈ ਜਾਂ ਵੱਡੇ ਹੋ ਕੇ ਨੌਜਵਾਨ, ਜਦੋਂ ਉਹ ਵੱਡਾ ਹੋ ਜਾਂਦਾ, ਚੰਗੇ ਕੰਮ ਕਰਦਾ, ਤੇ ਅਕਸਰ ਉਸਨੂੰ ਕਿਹਾ ਜਾਂਦਾ ਹੈ ਨਾ ਕਿ ਚੰਗੇ ਪਰਿਵਾਰ ਤੁਸੀਂ,
0: ਬਿਲਕੁਲ,
1: ਜਾਂ ਗਲਤ ਕੁਛ ਕਰਦਾ ਹੈ ਤਾਂ ਕਹਿੰਦੇ ਇਸ ਤੱਕ ਪਰਿਵਾਰ ਹੀ ਐਸਾ ਹੋਏਗਾ,
0: ਬਿਲਕੁਲ,
1: ਇਸ ਤੱਕ ਪਿਛਲੇ ਜਿਹੜੇ ਬਜ਼ੁਰਗ ਹਨ ਉਹ ਵੀ ਇਸ ਤਰ੍ਹਾਂ ਹੀ ਹੋਣਗੇ। ਕੋਈ ਇਹ ਨਹੀਂ ਕਹੇਗਾ ਕਿ ਇਹ ਕਿਸ ਸਕੂਲ ਤੋਂ ਪੜ੍ਹਿਆ ਸੀ,
0: ਬਿਲਕੁਲ,
1: ਇਹ ਸਕੂਲ ਤੋਂ ਪੜ੍ਹਿਆ ਸੀ ਇਸੇ ਕਰਕੇ ਐਸਾ ਨਿਕਲਿਆ।
0: ਛੋਟੀ ਜਿਹੀ ਗੱਲ ਹੈ ਕਿ ਰਮੇਸ਼ ਜੀ, ਕਿ ਜਿਸ ਤਰ੍ਹਾਂ ਇਨਸਾਨ ਘਰੋਂ ਬਾਹਰ ਜਾਂਦਾ ਹੈ, ਕਿਤੇ ਸਫ਼ਰ ਹੀ ਕਰ ਰਿਹਾ,
1: ਜੀ ਜੀ,
0: ਨਾ ਤੇ ਉਹਦੇ ਕੋਲ ਉਸ ਵਕਤ ਹੱਥ ਵਿੱਚ ਉਹਦੇ ਕੋਲ ਪੈਸਾ,
1: ਜੀ ਜੀ,
0: ਦੌਲਤ ਹੈ, ਨਾ ਉਹਦੇ ਕੋਲ ਕੋਈ ਐਸਾ ਰੁਤਬਾ ਉਹ ਜ਼ਾਹਿਰ ਕਰ ਰਿਹਾ, ਨਾ ਉਹਦੇ ਕੋਲ ਡਿਗਰੀਆਂ ਹੈ ਉਸ ਵਕਤ ਹੱਥ ਵਿੱਚ। ਉਸਦਾ ਬਿਹੇਵ, ਉਸਦਾ ਉੱਠਣਾ
1: ਬੈਠਣਾ,
0: ਉਸਦੀ ਲਿਆਕਤ, ਉਸ ਤੋਂ ਪਤਾ ਲੱਗਦਾ ਉਹਦੇ ਚਿਹਰੇ ਦੇ ਹਾਵ ਭਾਵ ਤੋਂ, ਉਹਦੀ ਗੱਲਬਾਤ ਤੋਂ, ਕਿ ਉਹ ਕਿਸ ਪਰਿਵਾਰ ਨਾਲ ਸੰਬੰਧਿਤ ਹੈ।
1: ਜੀ ਜੀ,
0: ਖਾਨਦਾਨੀ ਬੰਦਾ, ਐਵੇਂ ਥੋੜੀ ਕਹਿੰਦੇ ਨੇ ਖਾਨਦਾਨੀ ਬੰਦਾ, ਖਾਨਦਾਨੀ ਆਉਂਦਾ,
1: ਖਾਨਦਾਨੀ
0: ਕੋਈ ਗੱਲ ਹੁੰਦੀ ਹੈ ਨਾ, ਕਹਿੰਦੇ ਨਾ ਖਾਨਦਾਨੀ ਬੰਦਾ,
1: ਉਹ ਮੈਂ ਕਿਹਾ ਨਾ ਕਿ ਅਕਸਰ ਕਿਹਾ ਜਾਂਦਾ ਹੈ ਨਾ ਕਿ
0: ਕਿਸੇ ਵੀ ਹੱਦ ਤੱਕ ਉਸਦੀ ਕਿਸੇ ਨਾਲ ਗੱਲਬਾਤ ਵੀ ਹੋ ਜਾਏਗੀ ਨਾ, ਉਹ ਗਿਰੀ ਹੋਈ ਗੱਲ ਨਹੀਂ ਕਰੇਗਾ,
1: ਉਹ ਚੰਗੀ ਹੀ ਗੱਲ ਕਰੇਗਾ।
0: ਹਾਂ, ਔਰ ਨਾ ਹੀ ਉਹ ਇਤਨੇ ਡਿੱਗੇ ਹੋਏ ਹਰਕਤ ਕਰੇਗਾ, ਨਹੀਂ ਤੇ ਦੂਸਰੇ ਬੰਦੇ ਦਾ ਤੁਹਾਨੂੰ ਝਟ ਪਤਾ ਲੱਗ ਜਾਏਗਾ ਕਿ ਇਹ ਇਸ ਦੀ ਕਸੂਰ ਨਹੀਂ ਹੈ,
1: ਕਸੂਰ ਨਹੀਂ ਹੈ,
0: ਇਹਦਾ ਕਸੂਰ ਨਹੀਂ ਹੈ, ਇਹਦੀ ਪਰਵਰਿਸ਼ ਹੀ ਐਸੀ ਹੋਈ,
1: ਪਰਵਰਿਸ਼
0: ਹੀ ਐਸੀ ਹੋਈ,
1: ਮਤਲਬ ਜੋ ਵੀ ਕੁਝ ਹੋਏ ਤੇ ਐਂਡ ਵਿੱਚ ਪਰਿਵਾਰ ਤੇ ਹੀ ਸਾਰਾ ਕੁਝ ਆਉਂਦਾ।
0: ਬਿਲਕੁਲ,
1: ਔਰ ਕਿਹਾ ਜਾਂਦਾ ਹੈ ਨਾ ਜਸਪੀਰ ਜੀ, ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਪਰਿਵਾਰ ਜੁਆਇੰਟ ਫੈਮਿਲੀ ਹੈ ਨਾ, ਇੱਕ ਸਾਥ ਰਹਿੰਦੇ ਹੁੰਦੇ ਸਨ, ਦਾਦਾ ਦਾਦੀ, ਨਾਨਾ ਨਾਨੀ, ਸਾਰੇ ਇਕੱਠੇ ਰਹਿੰਦੇ ਹੁੰਦੇ ਸਨ, ਤੇ ਇਸ ਤਰ੍ਹਾਂ ਕੀ ਹੁੰਦਾ ਸੀ ਪਰਿਵਾਰ ਵਿੱਚ ਇੱਕ ਸਾਂਝ ਬੜੀ ਰਹਿੰਦੀ ਸੀ,
0: ਬਿਲਕੁਲ,
1: ਹੈ ਨਾ, ਇਕੱਠੇ ਰਹਿਣ ਨਾਲ। ਲੇਕਿਨ ਅੱਜ ਕੱਲ੍ਹ ਦਾ ਜਿਹੜਾ ਸਮਾਂ ਜਿਹੜਾ ਆ ਗਿਆ ਹੈ, ਉਸ ਵਿੱਚ ਕੀ ਹੋ ਗਿਆ ਹੈ, ਨਿਊਕਲੀਅਰ ਫੈਮਿਲੀ ਹੋ ਗਈ,
0: ਬਿਲਕੁਲ ਬਿਲਕੁਲ,
1: ਤੇ ਬੱਚਿਆਂ ਵਿੱਚ ਉਹ ਕੁਛ ਰਿਹਾ ਹੀ ਨਹੀਂ। ਪੁਰਾਣੇ ਜ਼ਮਾਨੇ ਵਿੱਚ ਕੀ ਹੁੰਦਾ ਸੀ, ਬੱਚਾ ਦਾਦਾ ਦਾਦੀ ਕੋਲ ਬੈਠਦੇ ਸਨ, ਦਾਦਾ ਦਾਦੀ ਉਹਨਾਂ ਨੂੰ ਚੰਗੀ ਚੰਗੀ ਗੱਲਾਂ ਸਿਖਾਉਂਦੇ ਸਨ, ਮਾਂ ਪਿਓ, ਚਲੋ ਮਾਂ ਤੇ ਘਰ ਦੇ ਕੰਮ ਵਿੱਚ ਰੁਚੀ ਰਹਿੰਦੀ ਸੀ, ਕਿਉਂਕਿ ਪੁਰਾਣਾ ਸਮਾਂ ਸੀ ਨਾ।
0: ਕਸੂਰ ਕਿਹਦਾ ਹੈ, ਕਸੂਰ ਸਾਡਾ
1: ਹੀ ਹੈ,
0: ਕਸੂਰ ਸਾਡਾ ਹੈ, ਬੱਚਿਆਂ ਦਾ ਨਹੀਂ ਕਹਿ ਸਕਦੇ, ਅਸੀਂ ਬੱਚਿਆਂ ਨੂੰ ਕੀ ਮਾਹੌਲ ਦਿੱਤਾ ਹੈ, ਉਹਨਾਂ ਨੂੰ ਅਸੀਂ ਜੰਮਦੇ ਹੀ ਬੱਚਾ ਅਗਰ ਦੁੱਧ ਨਹੀਂ ਨਾ ਪੀ ਰਿਹਾ ਤੇ ਮਾਂ ਉਸਨੂੰ ਮੋਬਾਈਲ ਫੜਾ ਦਿੰਦੀ ਹੈ,
1: ਜੀ ਜੀ,
0: ਬੱਚਾ ਦੇਖ ਕੇ ਖੁਸ਼ ਹੁੰਦਾ, ਖਾਣਾ ਖਾ ਰਿਹਾ, ਉਹਦਾ ਖਾਣੇ 'ਚ ਕੋਈ ਧਿਆਨ ਨਹੀਂ, ਉਹ ਡਾਇਟ ਵੀ ਉਸਨੂੰ ਕੀ ਸਰੀਰ ਲੱਗੇਗਾ, ਕਿਸ ਤਰ੍ਹਾਂ ਉਹਦੀ ਸਿਹਤ ਬਣੇਗੀ, ਮਾਇੰਡ ਕਿਸ ਤਰ੍ਹਾਂ ਉਹਦਾ ਡਿਵੈਲਪ ਹੋਏਗਾ। ਅੱਜ ਬੱਚੇ ਤੁਸੀਂ ਦੇਖੋ ਕਿ ਕਿੰਨੇ ਚਿੜਚਿੜੇ ਹੋ ਗਏ, ਬੱਚੇ ਚਿੜਚਿੜੇ ਕੀ ਹੋ ਗਏ, ਬੱਚਿਆਂ 'ਚ ਗੁੱਸਾ ਬੜਾ ਹੋ ਗਿਆ, ਕੁਛ ਕੰਪੀਟੀਸ਼ਨ ਪੇਰੈਂਟਸ ਨੇ ਵੀ ਕਰ ਦਿੱਤਾ ਕਿ ਤੁਸੀਂ ਦੂਸਰੇ ਨੂੰ ਦੇਖਦੇ ਹੋਏ ਆ ਸੋਸਾਇਟੀ 'ਚ ਇੰਨੇ ਨੰਬਰ ਲਿਆਣੇ, ਬੱਚਿਆਂ ਤੇ ਇੰਨਾ ਸਟ੍ਰੈਸ,
1: ਬੱਚਿਆਂ
0: ਤੇ ਇੰਨਾ
1: ਬਹੁਤ ਜ਼ਿਆਦਾ ਪ੍ਰੈਸ਼ਰ,
0: ਕੁਛ ਮਾਰਕਸ ਲਿਆਉਣ ਦਾ ਸਟ੍ਰੈਸ, ਕੁਛ ਸਕੂਲ ਦਾ ਹੋਮਵਰਕ ਕਿਤਨਾ ਕਰਤਾ ਬੱਚੇ ਦੇ, ਜੇ ਤੁਸੀਂ ਤੇ ਖੁਦ ਦੇਖਦੇ ਹੋਗੇ, ਅਗਰ ਇੱਕ ਬੱਚੇ ਨੇ 98% ਲਿਆਉਂਦੇ ਨੇ ਤੇ ਉਸਨੂੰ ਵੀ ਮਾਂ ਕਹਿ ਰਹੀਏ,
1: ਅਰੇ 98 ਕਿਉਂ ਲਿਆ,
0: 98 ਕਿਉਂ ਲਿਆ, ਕਿ ਪੜੋਸੀ ਦੇ ਬੱਚੇ ਨੇ 99,
1: ਕੰਪੀਟ ਕਰ ਰਹੀ ਹੈ ਉਹਦੇ ਨਾਲ, ਫਰੈਂਡ ਨਾਲ ਕੰਪੀਟ ਕਰ ਰਹੀ ਹੈ ਕਿ ਇਸ ਤੇ 99 ਆ ਗਏ,
0: ਬਿਲਕੁਲ ਉਸ ਚੀਜ਼ ਵੱਲ ਨਾ ਜਾਓ। ਤੁਸੀਂ ਦੇਖੋ ਬੱਚਾ 8th ਵਿੱਚ ਕੀ ਨੰਬਰ ਲਿਆਇਆ, 9th ਵਿੱਚ ਕੀ ਲਿਆਇਆ, ਕੁਛ ਨਹੀਂ, ਜਦੋਂ ਉਹ ਕਾਮਯਾਬ ਹੋ ਜਾਂਦਾ ਵੱਡੇ ਹੋ ਕੇ, ਚਾਹੇ ਉਸ ਕੋਲ ਢੇਰ ਸਾਰੀਆਂ ਡਿਗਰੀਆਂ ਨਹੀਂ, ਪਰ ਜਦੋਂ ਉਹ ਕਾਮਯਾਬ ਹੁੰਦਾ, ਕੌਣ ਪੁੱਛਦਾ, ਕੌਣ ਪੁੱਛਦਾ ਕਿ ਤੇਰੇ 9th ਵਿੱਚ ਬੇਟਾ ਕਿੰਨੇ
1: ਨੰਬਰ ਸੀ, ਨਹੀਂ 9th 10th ਤੇ ਨਹੀਂ ਚੱਲਦਾ, ਲੇਕਿਨ
0: ਕੋਈ ਗੱਲ ਵੀ ਨਹੀਂ,
1: ਪਰਿਵਾਰ ਲੋਕਾਂ ਵਿੱਚ ਤੇਰੇ
0: ਕਿੰਨੇ ਨੰਬਰ ਸਨ, ਕੌਣ ਪੁੱਛਦਾ, ਜਦ ਬੰਦਾ ਇੱਕ, ਔਰ ਤੁਸੀਂ ਦੇਖੋ ਸਾਡੀਆਂ ਦਾਦੀਆਂ ਨਾਨੀਆਂ ਕੋਲ ਕਿਹੜੀਆਂ ਡਿਗਰੀਆਂ ਸੀ,
1: ਕੋਈ ਡਿਗਰੀ ਨਹੀਂ ਸੀ, ਲੇਕਿਨ ਉਹਨਾਂ ਵਿੱਚ ਤਹਿਜ਼ੀਬ ਸੀ,
0: ਉਹਨਾਂ ਦੀ ਚਿਹਰੇ ਦੀ ਚਮਕ ਹੀ ਹੋਰ ਸੀ, ਖੁਸ਼ ਕਿਤਨੇ ਰਹਿੰਦੇ ਸਨ ਉਹ ਲੋਕ, ਥੋੜੇ ਵਿੱਚ ਗੁਜ਼ਾਰਾ ਕਰਨਾ, ਕੋਈ ਕੰਪੀਟੀਸ਼ਨ ਨਹੀਂ,
1: ਅੱਜ ਸੀ ਨਾ ਪੇਸ਼ੈਂਸ ਸੀ,
0: ਅੱਜ ਥੋੜਾ ਜਿਹਾ ਕੋਈ ਵਿਆਹ ਸ਼ਾਦੀ ਫੰਕਸ਼ਨ ਆ ਜਾਏ ਤੇ ਘਰ 'ਚ ਲੋਕਾਂ ਦੇ ਕਲੇਸ਼ ਪੈ ਜਾਣ,
1: ਕਲੇਸ਼ ਪੈ ਜਾਣ, ਸੱਚ,
0: ਕਿਸ ਕਰਕੇ ਇਹ ਡਰੈਸ ਲੈਣੀ ਹੈ, ਬੱਚੇ ਨੇ ਕਹਿਣਾ ਮੈਂ ਸ਼ੂਜ਼ ਲੈਣੇ ਨੇ, ਮੈਚਿੰਗ ਇਹ ਹੋਣਾ ਚਾਹੀਦਾ, ਪਰਸ, ਮਤਲਬ ਕਿ ਇਹ ਸਾਰੀਆਂ ਦਿਖਾਵੇ ਦੀਆਂ ਚੀਜ਼ਾਂ ਨੇ
1: ਇਸ ਜ਼ਮਾਨੇ ਵਿੱਚ, ਤੇ ਮੈਨੂੰ ਲੱਗਦਾ ਹੈ ਕਿ ਕਿਸੇ ਤਿਉਹਾਰ ਤੇ
0: ਵੱਡੇ ਵੱਡੇ ਪਰਿਵਾਰਾਂ ਦੇ ਪਿੱਲਰ ਹਿੱਲ ਗਏ, ਸੱਚ ਜਿਹੜੀ ਗੱਲ ਹੈ,
1: ਨਹੀਂ ਇਹ ਸਾਰਾ ਮੈਨੂੰ ਲੱਗਦਾ ਹੈ ਕਿ ਜਿਹੜੀ ਨਿਊਕਲੀਅਰ ਫੈਮਿਲੀ ਹੋ ਗਈ ਹੈ
0: ਉਸੇ ਕਰਕੇ ਨਾ, ਉਸੇ ਕਰਕੇ
1: ਤੇ ਦੋਨੋਂ ਮਾਪੇ ਸਰਵਿਸ ਕਰਦੇ ਨੇ,
0: ਬੱਚਾ ਇਕੱਲਾ ਮਹਿਸੂਸ ਕਰਦਾ,
1: ਹਾਂ, ਥੱਕੇ ਇਕੱਲਾ ਮਹਿਸੂਸ ਕਰਦਾ, ਉਹ ਵੀ ਮਤਲਬ ਆਪਣੇ ਲਈ ਕੁਛ ਟੁੰਡਦਾ ਹੈ ਕਿ ਜਿਸ ਨਾਲ

0: ਲੋ ਬੈਠ ਕੇ ਗੱਲ ਕਰੇ। ਅਕਸਰ ਵੇਖਿਆ ਗਿਆ ਹੈ ਕਿ ਕਈ ਮਾਪੇ ਵੀ ਐਸੇ ਹੁੰਦੇ ਨੇ ਕਿ ਉਹ ਅਗਰ ਦਾਦਾ ਦਾਦੀ ਨਾਲ ਹੀ ਕਿਤੇ ਰਹਿ ਰਹੇ ਹੁੰਦੇ ਨੇ, ਉਹ ਉਹਨਾਂ ਕੋਲ ਜਾਣ ਤੋਂ ਰੋਕਦੇ ਵੀ ਹਨ ਕਿ ਉਹਨਾਂ ਕੋਲ
1: ਨੁਕਸਾਨ ਪੇਰੈਂਟਸ ਦਾ ਹੋ ਰਿਹਾ।
0: ਔਰ ਜਾਂ ਤਾਂ ਉਹ ਹੋ ਗਿਆ ਹੈ ਕਿ ਜਿਹੜੇ ਪੁਰਾਣੇ ਬਜ਼ੁਰਗ ਹਨ, ਜਿਹੜੇ ਅੱਜ ਦੇ ਜੋ ਨੌਜਵਾਨ ਹਨ, ਉਹਨਾਂ ਦੇ ਵਿੱਚ ਜਿਹੜਾ ਜੀ ਗੈਪ ਜਿਹੜੀ ਹੈ ਨਾ,
1: ਜਨਰੇਸ਼ਨ
0: ਗੈਪ ਜਿਹੜੀ ਹੈ ਨਾ, ਉਸ ਵਿੱਚ ਮੇਲ ਨਹੀਂ ਕਰ ਰਿਹਾ
1: ਕਿਉਂਕਿ
0: ਪੇਸ਼ੈਂਸ ਨਹੀਂ ਰਹੀ। ਮੈਨੂੰ
1: ਅੱਜ ਹਰ ਬੰਦਾ ਰਮੇਸ਼ ਜੀ ਚਾਹੁੰਦਾ ਮੈਨੂੰ ਆਜ਼ਾਦੀ ਚਾਹੀਦੀ ਹੈ, ਮੈਨੂੰ ਅੱਜ ਦੀ ਸਮਝ ਨਹੀਂ ਆਉਂਦੀ, ਆਪਣੀ ਸੱਚ ਕਹਿੰਦੇ ਹੋ, ਮੈਂ ਆਪਣੇ ਦਿਲ ਤੋਂ ਕਹਿ ਰਹੀ ਹਾਂ, ਇਹਨਾਂ ਬੱਚਿਆਂ ਨੂੰ ਕਿਹੜੀ ਆਜ਼ਾਦੀ ਚਾਹੀਦੀ ਹੈ? ਸਭ ਕੁਝ ਮਿਲ ਰਿਹਾ, ਕਿਹੜੀ ਆਜ਼ਾਦੀ ਚਾਹੀਦੀ? ਇਹ ਆਜ਼ਾਦੀ ਨਹੀਂ, ਇਹ ਬਰਬਾਦੀ ਹੈ।
0: ਇਕੱਲੇ ਰਹਿਣ ਦੀ ਆਜ਼ਾਦੀ,
1: ਬਰਬਾਦੀ ਕਰ ਲਈ ਆਪਣੀ ਵੀ, ਫਿਊਚਰ ਦੀ, ਸਿਹਤ ਦੀ, ਪੈਸੇ ਦੀ। ਜੇ ਤੁਸੀਂ ਮੇਰੀ ਗੱਲ ਸੁਣੋ, ਇੱਕ ਲੇਡੀ ਜੇ ਉਸਨੇ 50-60 ਹਜ਼ਾਰ ਰੁਪਿਆ ਕਮਾ ਵੀ ਲਿਆ ਮਹੀਨੇ ਦਾ, ਘਰ ਉਹਨੇ 20,000 ਦੀ ਮੇਡ ਰੱਖੀ ਹੋਈ ਹੈ, ਬੱਚਿਆਂ ਦੀ ਕੋਈ ਪਰਵਰਿਸ਼ ਅੱਛੀ ਨਹੀਂ ਹੋ ਰਹੀ, ਤੁਸੀਂ ਦੇਖੋ ਜੋ ਤੁਸੀਂ ਪਿਆਰ ਨਾਲ ਬੱਚੇ, ਮਾਂ ਨਿੱਘ ਨਾਲ ਬੱਚੇ ਨੂੰ ਦੀ ਦਿਲ ਦੀ ਗੱਲ ਜਾਣਦੀ, ਮੇਡ ਨੂੰ ਕੀ ਕਸ਼ਿਸ਼ ਹੈ ਉਸਦੀ? ਜੋ ਦਾਦਾ ਦਾਦੀ ਨੂੰ ਕਸ਼ਿਸ਼ ਹੋਏਗੀ, ਉਹ ਮੇਡ ਨੂੰ ਅੱਛਾ ਉਹਨਾਂ ਨੂੰ ਸਹੀ ਖਿਲਾ ਰਹੀ ਹੈ? ਕਈਆਂ ਜਗ੍ਹਾ ਤੇ ਦੇਖਿਆ ਜਾਂਦਾ, ਤੁਸੀਂ ਸੁਣਦੇ ਵੀ ਹੋਵੋਗੇ,
0: ਹਾਂ ਜੀ ਸੁਣਦੇ ਹਾਂ, ਬੜਾ ਕੁਝ ਹੁੰਦਾ,
1: ਜਿਵੇਂ
0: ਬਹੁਤ ਕੁਝ ਹੋ ਰਿਹਾ, ਬਹੁਤ ਕੁਝ ਹੁੰਦਾ,
1: ਸਾਰਾ ਦਿਨ ਬੱਚੇ ਨੈਗਲੈਕਟ ਹੁੰਦੇ ਨੇ, ਉਹ ਚਿੜਚਿੜੇ ਤੇ
0: ਬੱਚਿਆਂ ਤੇ ਬੜਾ ਅਤਿਆਚਾਰ ਵੀ ਹੁੰਦਾ ਹੈ। ਬਹੁਤ ਸਾਰੇ ਮੇਡਸ ਨੇ ਕਿ ਉਹ ਬੜਾ ਕੁਝ ਕਰਦੇ ਨੇ ਬੱਚਿਆਂ ਦੇ ਨਾਲ।
1: ਅੱਛਾ ਇੱਕ ਗੱਲ ਹੈ ਕਿ ਉਹ ਵੀ ਘਰੋਂ ਫਰਸਟ੍ਰੇਟਿਡ ਆਉਂਦੀਆਂ,
0: ਜੀ ਜੀ,
1: ਸਭ ਤੋਂ ਵੱਡੀ ਗੱਲ ਹੈ ਅੱਜ ਹਰ ਬੰਦਾ ਕਿਉਂ ਫਰਸਟ੍ਰੇਟ ਹੈ? ਡਿਸਕਸ਼ਨ ਨਹੀਂ, ਡਿਪਰੈਸ਼ਨ ਹੈ,
0: ਡਿਪਰੈਸ਼ਨ ਹੈ, ਮਤਲਬ ਕਿ ਆਪਸ ਵਿੱਚ ਕਨੈਕਸ਼ਨ ਨਹੀਂ ਹੈ,
1: ਬਿਲਕੁਲ
0: ਅੰਡਰਸਟੈਂਡਿੰਗ ਨਹੀਂ ਹੈ। ਜਦ ਕਨੈਕਸ਼ਨ ਨਹੀਂ ਹੋਏਗਾ ਤਾਂ ਅੰਡਰਸਟੈਂਡਿੰਗ ਕਿੱਥੇ ਹੋਏਗੀ?
1: 10-10 ਬੰਦੇ ਇੱਕ ਕਮਰੇ 'ਚ ਰਹਿ ਲੈਂਦੇ ਸੀ,
0: ਜੀ ਜੀ,
1: ਇੱਕ ਕਮਰੇ 'ਚ ਹੀ ਸੋ ਲੈਂਦੇ ਸੀ ਸਾਰੇ,
0: ਜੀ ਜੀ,
1: ਕਦੀ ਨਹੀਂ ਸੁਣਿਆ ਸੀ ਕਿ ਕਿਸੇ ਨੇ ਕਿਹਾ ਮੈਨੂੰ ਪ੍ਰਾਈਵੇਸੀ ਚਾਹੀਦੀ ਹੈ, ਮੈਨੂੰ ਇਹ ਹੈ। ਖੁਸ਼ੀ ਖੁਸ਼ੀ ਸਾਰੇ ਖਾਣਾ ਵੀ ਲੇਡੀਜ਼ ਬਣਾਉਂਦੀਆਂ ਸੀ, ਇੰਜੋਏ, ਘਰ 'ਚ ਕੋਈ ਵਿਆਹ ਸ਼ਾਦੀ ਆ ਜਾਂਦਾ ਸੀ, ਰਲ ਮਿਲ ਕੇ ਸਾਰੇ 15-15 ਦਿਨ ਇੱਕ ਇੱਕ ਮਹੀਨਾ,
0: ਜੀ ਜੀ, ਰਹਿੰਦੇ ਹੁੰਦੇ ਸੀ,
1: ਲੇਡੀਜ਼ ਇੰਜੋਏ ਕਰਦੇ ਸੀ ਕਿ ਸਾਡੇ ਘਰ ਵਿਆਹ ਹੈ। ਹੁਣ ਵਿਆਹ ਨਹੀਂ, ਇਹ ਤੇ ਪਰੇਸ਼ਾਨੀ
0: ਨਹੀਂ, ਤੁਸੀਂ ਵਿਆਹ ਦੀ ਵੀ ਛੱਡੋ, ਅੱਜ ਕੱਲ ਘਰ ਕੋਈ ਮਹਿਮਾਨ ਆ ਜਾਏ,
1: ਬਿਲਕੁਲ ਬੱਚੇ ਚਾਹੁੰਦੇ ਨਹੀਂ,
0: ਬੱਚੇ ਨਹੀਂ ਚਾਹੁੰਦੇ,
1: ਬੱਚੇ ਪਹਿਲੇ 2 ਦਿਨ ਪਹਿਲੇ ਹੀ ਘਰ ਮਾਂ ਨੂੰ ਕਹਿਣਾ ਸ਼ੁਰੂ ਕਰ ਦੇਣਗੇ, ਮੈਨੂੰ ਡਿਸਟਰਬ ਨਹੀਂ ਕਰਨਾ,
0: ਡਿਸਟਰਬ ਨਹੀਂ
1: ਕਰਨਾ, ਮੈਨੂੰ ਨਹੀਂ ਕਮਰੇ ਤੋਂ ਨੌਕ ਕਰਨਾ,
0: ਮੈਨੂੰ ਨਹੀਂ ਬੁਲਾਣਾ, ਨਹੀਂ ਮੈਨੂੰ ਬੁਲਾਣਾ ਨਹੀਂ, ਮੈਂ ਬੈਠਣਾ ਨਹੀਂ ਹੈ।
1: ਕਿਉਂ? ਉਹ ਮੋਬਾਈਲ ਵਿੱਚ, ਇਸ ਮੋਬਾਈਲ ਨੇ ਜਿਹੜਾ ਨਾ, ਜਿੱਥੇ ਸਾਡੀ ਜਾਗਰੂਕਤਾ ਵਧਾਈ ਹੈ,
0: ਜੀ ਜੀ, ਉੱਥੇ ਸਾਡਾ
1: ਹੋਣਾ ਇਹ ਚਾਹੀਦਾ ਸੀ, ਸਾਡਾ ਨੁਕਸਾਨ ਵੀ ਕੀਤਾ, ਨੌਲੇਜ ਲੈਂਦੇ ਇਸ ਤੋਂ,
0: ਜੀ ਜੀ,
1: ਨੌਲੇਜ ਤੇ ਕੀ ਲੈਣੀ ਸੀ, ਇਹ ਬੱਚੇ ਖਰਾਬ ਬਹੁਤ ਹੋਏ,
0: ਜੀ ਜੀ,
1: ਉਸੀ ਉਹ ਪਤਾ ਕੀ, ਕੋਈ ਰੀਲ ਦੇਖ ਰਹੇ ਨਾ, ਜਰਾ ਕੁ ਉਹਨਾਂ ਨੂੰ ਤੁਸੀਂ ਛੇੜ ਦਿੱਤਾ, ਬੁਲਾ ਦਿੱਤਾ,
0: ਜੀ,
1: ਤੇ ਉਹ ਚਿੜ ਜਾਂਦੇ,
0: ਚਿੜ ਜਾਂਦੇ,
1: ਡਿਸਟਰਬ ਹੋ ਜਾਂਦੇ,
0: ਕਿਉਂਕਿ ਇਹ ਇਹ ਸਾਡਾ ਹੀ ਕਸੂਰ ਹੈ,
1: ਬਿਲਕੁਲ,
0: ਕਿਉਂਕਿ ਦੋਨੋਂ ਮਾਪੇ ਬਿਜ਼ੀ ਰਹੇ ਨੇ, ਬੱਚੇ ਦੇ ਹੱਥ ਵਿੱਚ ਮੋਬਾਈਲ ਆ ਗਿਆ, ਬੱਚੇ ਨੇ ਆਪਣਾ ਇਕੱਲਾ, ਮਤਲਬ ਇਕੱਲਾਪਨ ਜਿਹੜਾ ਦੂਰ ਕਰਨ ਲਈ ਮੋਬਾਈਲ ਨੂੰ ਆਪਣਾ ਸਾਥੀ ਬਣਾ ਦਿੱਤਾ, ਫਿਰ ਨੈਚੁਰਲੀ ਹੁੰਦਾ ਨਾ ਕੁਦਰਤੀ, ਫਿਰ ਜਦੋਂ ਉਸ ਬੱਚੇ ਨੂੰ ਉਹ ਚੀਜ਼ ਅਸੀਂ ਛਿਣ ਲਈਏ ਤਾਂ ਬੱਚੇ ਨੇ ਡਿਸਟਰਬ ਤਾਂ ਹੋਣਾ ਹੀ ਹੈ ਨਾ।
1: ਰਮੇਸ਼ ਜੀ, ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਚਾਹਾਂਗੀ,
0: ਜੀ,
1: ਇਸ ਗੱਲ ਕਹਿਣ ਤੋਂ ਮੈਂ ਮਤਲਬ ਗੁਰੇਜ਼ ਨਹੀਂ ਕਰਾਂਗੀ ਕਿ ਇਹ ਚੀਜ਼ ਦੇਖੋ ਕਿ ਪਹਿਲੇ ਬੱਚਿਆਂ ਦੀ ਜਿੱਥੇ ਗੱਲ ਆ ਰਹੀ ਹੈ, ਕਿਉਂਕਿ ਪਰਿਵਾਰ ਤਾਂ ਬੱਚਿਆਂ ਨਾਲ ਹੀ ਬਣਦਾ,
0: ਜੀ ਜੀ,
1: ਬੱਚੇ ਸਟੂਡੈਂਟ ਟੂ ਟੀਚਰ ਦਾ ਰਿਸ਼ਤਾ
0: ਜੀ
1: ਕਿੰਨਾ ਪਵਿੱਤਰ ਹੁੰਦਾ ਸੀ,
0: ਪਵਿੱਤਰ ਹੁੰਦਾ ਸੀ ਜੀ,
1: ਹੈ ਕਿੰਨਾ, ਗੁਰੂ ਗਲੀ ਚੋਂ ਸਾਡੇ ਟਾਈਮ ਨਿਕਲ ਜਾਏ ਨਾ ਸਾਡਾ ਟੀਚਰ, ਤੇ ਅਸੀਂ ਦੌੜ ਕੇ ਆਪਣੇ ਅੰਦਰ ਲੁਕ ਜਾਣਾ,
0: ਲੁਕ ਜਾਂਦੇ ਸੀ,
1: ਜਦ ਤੱਕ ਉਹਨੇ ਗਲੀ ਚੋਂ ਜਾਣਾ ਨਹੀਂ ਜਾਂ ਸਾਡੇ ਫਾਦਰ ਨਾਲ ਕੋਈ ਕੰਮ ਹੋਣਾ, ਅਸੀਂ ਫੇਸ ਟੂ ਫੇਸ ਨਹੀਂ ਕਰ ਸਕਦੇ ਸੀ,
0: ਨਹੀਂ ਕਰਦੇ ਸੀ, ਨਹੀਂ, ਅੱਜ ਵੀ ਮਤਲਬ ਮੈਂ ਬੀਂਗ ਅ ਟੀਚਰ ਮੈਂ ਕਹਿੰਦੀ ਕਿ ਅੱਜ ਵੀ ਸਾਡੇ ਪੇਰੈਂਟਸ ਜਿਹੜੇ ਆਉਂਦੇ ਨੇ ਉਹ ਸਾਡੇ ਪੁਰਾਣੇ ਟੀਚਰਸ ਰਹੇ ਨੇ, ਲੈਕਚਰਾਰ ਰਹੇ ਨੇ, ਕਦੇ ਅਚਾਨਕ ਮਿਲ ਜਾਈਏ ਨਾ ਅਸੀਂ, ਤੇ ਅਸੀਂ
1: ਰਿਸਪੈਕਟ,
0: ਔਰ ਉਹ ਕਹਿੰਦੇ ਵੀ ਹਨ
1: ਬਿਲਕੁਲ
0: ਕਿ ਤੁਸੀਂ ਇਤਨੇ ਸਾਲਾਂ ਬਾਅਦ ਮਿਲ ਕੇ ਵੀ ਕਿੰਨੀ ਰਿਸਪੈਕਟ ਹੈ ਤੁਹਾਡੇ ਕੋਲ ਸਾਡੇ ਲਈ,
1: ਬਿਲਕੁਲ,
0: ਲੇਕਿਨ ਅੱਜ ਕੱਲ ਦੇ ਬੱਚੇ ਤੇ ਕੋਈ ਰਿਸਪੈਕਟ ਹੀ ਨਹੀਂ ਕਰਦੇ ਨਾ ਟੀਚਰਸ,
1: ਤੁਸੀਂ ਰਿਸਪੈਕਟ ਕੀ ਕਰਨਗੇ? ਹੁਣ ਅਸੀਂ ਕੀ ਕਹੀਏ ਕਿ ਤੁਸੀਂ ਸਭ ਪਤਾ, ਸਭ ਨੂੰ ਸੁਣਨ ਵਾਲਿਆਂ ਨੂੰ ਵੀ ਸਾਡੇ ਸਭ ਕੁਝ ਪਤਾ, ਉਹ ਵੀ ਨਿਊਜ਼ ਸੁਣਦੇ ਨੇ, ਸੋਸ਼ਲ ਮੀਡੀਆ ਤੇ ਇੰਨਾ ਕੁਝ ਆਉਂਦਾ ਕਿ ਤੁਸੀਂ ਦੇਖਦੇ ਹੋ ਕਿ ਬੜੀ ਸ਼ਰਮ ਆਉਂਦੀ, ਕਹਿੰਦੇ ਐਵੇਂ ਕਿ ਇੱਕ ਟੀਚਰ ਔਰ ਬੱਚੇ ਦਾ ਜਿਹੜਾ ਰਿਸ਼ਤਾ ਹੈ ਉਹ ਇੰਨਾ ਗੰਦਾ ਹੋ ਚੁੱਕਿਆ ਹੈ ਕਿ ਉਹ ਗੰਦੀਆਂ ਨਜ਼ਰਾਂ ਜਿਹੜੀਆਂ ਨਾ ਉਹ ਇਸ ਰਿਸ਼ਤੇ ਨੂੰ ਖਰਾਬ ਕਰ ਰਹੀਆਂ।
0: ਲੇਕਿਨ
1: ਇੱਥੇ ਰਿਸਪੈਕਟ ਤੇ ਦੇਖੋ ਤਾਂ ਹੀ ਹੁੰਦੀ ਹੈ ਜਦੋਂ ਅਸੀਂ ਬੱਚੇ ਨੂੰ ਬੱਚਾ ਸਮਝਾਂਗੇ, ਬੱਚਾ ਆਪਣੇ ਤੋਂ ਵੱਡੇ ਨੂੰ ਵੱਡਾ ਸਮਝੇਗਾ।
0: ਨਹੀਂ, ਮੈਂ ਇੱਥੇ ਵੀ ਇੰਟਰਪਟ ਕਰਾਂਗੀ ਕਿਉਂਕਿ ਕੀ ਹੋ ਰਿਹਾ ਕਿ ਟੀਚਰ ਬੱਚੇ ਦੀ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਪੇਰੈਂਟਸ ਜਿਹੜੇ ਨੇ ਪੇਰੈਂਟਸ ਬਹੁਤ ਜ਼ਿਆਦਾ ਇੰਟਰਫੇਅਰ ਕਰ ਰਹੇ ਨੇ,
1: ਬਿਲਕੁਲ,
0: ਕਿਉਂਕਿ ਇੱਕ ਪਰਿਵਾਰ ਹੀ ਹੁੰਦਾ, ਸਾਡੇ ਵੀ ਬੱਚੇ ਹੋਏ ਦੇ ਨੇ, ਅਸੀਂ ਵੀ ਸਾਡੇ ਵੀ ਬੱਚੇ ਸਕੂਲ ਜਾਂਦੇ ਸੀ, ਅਸੀਂ ਬੱਚਿਆਂ ਨੂੰ ਹਮੇਸ਼ਾ ਸਮਝਾਉਂਦੇ ਸੀ ਕਿ ਟੀਚਰਸ ਦੀ ਰਿਸਪੈਕਟ ਕਰੋ, ਲੇਕਿਨ ਅੱਜ ਕੱਲ੍ਹ ਦੇ ਜਿਹੜੇ ਪੇਰੈਂਟਸ ਹਨ ਉਹ ਕੀ ਕਰਦੇ ਨੇ ਬੱਚੇ ਦੇ ਸਾਹਮਣੇ

0: ਹੀ ਟੀਚਰ ਦੇ ਬਾਰੇ ਵਿੱਚ ਉਲਟਾ ਸਿੱਧਾ ਕਹਿੰਦੇ ਨੇ, ਅਤੇ ਉਹ ਬੱਚਾ ਸੁਣ ਲੈਂਦਾ।
1: ਬਿਲਕੁਲ,
0: ਉਹ ਸੁਣ ਲੈਂਦਾ, ਫਿਰ ਬੱਚਾ ਇਹ ਸੋਚਦਾ ਹੈ ਕਿ ਜਦੋਂ ਮੇਰੇ ਪੇਰੈਂਟਸ ਉਸਦੀ ਰਿਸਪੈਕਟ ਨਹੀਂ ਕਰ ਰਹੇ ਤਾਂ ਮੈਂ ਕਿਉਂ ਕਰਾਂ।
1: ਬਿਲਕੁਲ,
0: ਕਿਉਂ ਉਹੀ ਕਹਿੰਦੇ ਨੇ ਕਿ ਬੱਚਾ ਜਿਹੜਾ ਕੁਛ ਹੈ, ਜੋ ਵੀ ਕੁਛ ਸਿੱਖਦਾ ਹੈ ਉਹ ਆਪਣੇ ਪਰਿਵਾਰ ਤੋਂ ਸਿੱਖਦਾ ਹੈ।
1: ਬਿਲਕੁਲ,
0: ਸਕੂਲ 'ਤੇ ਆ ਕੇ ਆਪਣੀ ਮੋਰਲ ਵੈਲਿਊਜ਼ ਤਾਂ ਸਿੱਖਦਾ ਹੀ ਸਿੱਖਦਾ।
1: ਬਿਲਕੁਲ ਬਿਲਕੁਲ,
0: ਲੇਕਿਨ ਸਟਾਰਟਿੰਗ ਜਿਹੜੀ ਸਿੱਖਿਆ, ਜਿਹੜਾ ਜੋ ਵੀ ਕੁਛ ਹੈ ਉਹ ਕਿਹੜੀ ਹੈ, ਉਹ ਕਰੋ ਸਿੱਖਦਾ ਹੈ। ਜਦੋਂ ਮਾਪੇ ਹੀ ਕਿਸੇ ਦੀ ਰਿਸਪੈਕਟ ਨਹੀਂ ਕਰਦੇ ਤਾਂ ਬੱਚੇ ਵੀ ਨਹੀਂ ਕਰਦੇ।
1: ਬਿਲਕੁਲ ਬਿਲਕੁਲ, ਉਹ ਤਾਂ ਗੱਲ ਬਿਲਕੁਲ ਸੱਚ ਹੈ। ਅੱਛਾ, ਤੁਸੀਂ ਪਹਿਲੇ ਕਿਸੇ ਕੋਈ ਜਿਸ ਥੋੜ੍ਹੀਆਂ ਜਿਹੀਆਂ ਲੜਕੀਆਂ ਵੱਡੀਆਂ ਹੋਈਆਂ ਹਨ, ਆਸ ਪੜੋਸ ਵਾਲਾ ਵੀ ਉਸਦੀ ਮਦਰ ਨੂੰ ਕਹਿ ਸਕਦਾ ਸੀ
0: ਜੀ
1: ਕਿ ਜਰਾ ਬੇਟੀ ਦਾ ਖਿਆਲ ਰੱਖਣਾ, ਲੇਟ ਆਈ ਜਾਂ ਪੇਰੈਂਟਸ ਖਿਆਲ। ਅੱਜ ਤੁਸੀਂ ਪੇਰੈਂਟਸ ਨੂੰ ਕਹਿ ਕੇ ਤੇ ਦੇਖੋ, ਉਹ ਤੁਹਾਡੇ ਅੰਗੇਜ਼ਡ ਹੋ ਜਾਣਗੇ।
0: ਜੀ ਜੀ, ਬਹੁਤ ਬਹੁਤ।
1: ਅੱਗੇ ਟੀਚਰ ਜਿਹੜੇ ਨੂੰ ਪੇਰੈਂਟਸ ਨੂੰ ਬੁਲਾ ਕੇ ਬੱਚੇ ਦੀ ਸ਼ਿਕਾਇਤ ਕਰਦੇ ਹੁੰਦੇ ਸੀ,
0: ਲੇਕਿਨ
1: ਔਰ ਬੱਚੇ ਨੂੰ ਡਾਂਟਦੇ ਸੀ, ਉਹ ਜਿਹੜੇ ਘਰ ਪੇਰੈਂਟਸ ਸਨ ਉਹ ਡਾਂਟ ਕੇ ਕਹਿੰਦੇ ਸੀ ਮੈਂ ਤੇਰੀ ਟੀਚਰ ਨੂੰ ਸ਼ਿਕਾਇਤ ਕਰਾਂਗਾ। ਅੱਜ ਨਾ ਮਾਪਿਆਂ ਦਾ ਡਰ ਰਿਹਾ, ਨਾ ਟੀਚਰ ਦਾ ਡਰ ਰਿਹਾ, ਕੋਈ ਡਰ ਤੇ ਰਿਹਾ ਹੀ ਨਹੀਂ।
0: ਮੈਂ ਇੱਕ ਹੋਰ ਗੱਲ ਕਵਾਂਗੀ ਤੁਹਾਡੇ ਨਾਲ ਜਸਪੀਰ ਜੀ, ਕਿ ਰਿਸ਼ਤਿਆਂ ਦੇ ਬਾਰੇ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਅੱਜ ਕੁਛ।
1: ਕਿਧਰੇ ਦੋ ਬੇਟੀਆਂ, ਇਹ ਮਾਮਾ ਚਾਚਾ ਭੂਆ ਮਾਸੀ, ਇਹ ਆਉਣ ਵਾਲੇ ਵਕਤ ਵਿੱਚ ਤੇ ਇਹ ਦੇਖਣ ਨੂੰ ਨਹੀਂ ਮਿਲੇਗਾ। ਪੁੱਛਿਆ ਕਰਨਗੇ ਕੀ ਚੀਜ਼ ਹੁੰਦੀ ਸੀ, ਮਾਸੀ ਕੌਣ ਹੁੰਦੀ ਸੀ।
0: ਰਿਸ਼ਤੇਦਾਰਾਂ ਤੋਂ ਦੂਰ,
1: ਬਿਲਕੁਲ ਬਿਲਕੁਲ,
0: ਰਿਸ਼ਤੇਦਾਰਾਂ ਤੋਂ। ਇਹ ਸਾਰਾ ਪਰਿਵਾਰ ਦਾ ਹੀ ਹੈ ਨਾ, ਕਿ ਪਰਿਵਾਰ ਹੀ ਸਾਰਾ ਕੁਛ ਸਿਖਾਉਂਦਾ ਹੈ ਬੱਚੇ ਨੂੰ, ਇਹ ਤੁਹਾਡੇ ਰਿਸ਼ਤੇਦਾਰ ਨੇ, ਤੁਹਾਡੇ ਮਾਮੀ ਹੈ, ਮਾਸੀ ਹੈ, ਜੋ ਵੀ ਹੈ। ਤੇ ਲੇਕਿਨ ਅੱਜ ਦੇ ਟਾਈਮ ਤੇ ਸਮੇਂ ਤੇ ਉਹ ਕੁਛ ਵੀ ਨਹੀਂ,
1: ਨਾ ਪੇਰੈਂਟਸ ਚਾਹੁੰਦੇ, ਇਸੇ ਕਰਕੇ ਕਿ ਬੱਚੇ ਘਰ ਪਰੇਸ਼ਾਨ ਕਰਦੇ ਆ, ਕੋਈ ਕਿਸੇ ਨੂੰ ਪੇਰੈਂਟਸ ਬੁਲਾ ਵੀ ਲੈਣਗੇ ਨਾ, ਬੱਚੇ ਕਹਿੰਦੇ ਨਾ ਅਸੀਂ ਡਿਸਟਰਬ ਹੋ ਗਏ, ਚਾਹੇ ਉਹ ਨਹੀਂ ਵੀ ਪੜ੍ਹਾਈ ਕਰ ਰਹੇ,
0: ਲੇਕਿਨ
1: ਚਾਹੁੰਦੇ ਹੀ ਨਹੀਂ।
0: ਜੀ ਜੀ ਜੀ।
1: ਅੱਛਾ, ਸਭ ਤੋਂ ਵੱਡੀ ਗੱਲ ਰਮੇਸ਼ ਜੀ, ਕਿ ਇੱਕ ਸੋਚ ਜਿਹੜੀ ਹੈ ਨਾ, ਪੋਜ਼ਿਟਿਵ ਸੋਚ, ਉਹ ਬਹੁਤ ਵੱਡੀ ਤਾਕਤ ਹੁੰਦੀ ਹੈ
0: ਜੀ।
1: ਕੋਈ ਵੀ ਹਾਲਾਤ ਹੋਣ, ਤੁਸੀਂ ਦੇਖੋ ਕਿੰਨੀਆਂ ਵੱਡੀਆਂ ਪਹਾੜ ਜਿੱਡੀਆਂ ਪਰੇਸ਼ਾਨੀਆਂ ਪਰਿਵਾਰ ਤੇ, ਰੱਬ ਨਾ ਕਰੇ ਕਿਸੇ ਦੇ ਆ ਜਾਣ, ਇੱਕ ਪਰਿਵਾਰ ਮਿਲ ਕੇ ਸਲਾਹ ਕਰਕੇ ਉਸ ਪਰੇਸ਼ਾਨੀ ਵਿੱਚੋਂ ਬੜਾ ਈਜ਼ੀਲੀ ਨਿਕਲ ਜਾਂਦਾ ਸੀ। ਅੱਜ ਹਰ ਬੰਦਾ ਆਪਣੇ ਆਪ ਨਾਲ ਜੂਝ ਰਿਹਾ, ਇਹ ਐਸਾ ਜਾਲ ਪਿਆ ਹੋਇਆ, ਹਰ ਬੰਦਾ ਉਸ ਵਿੱਚ ਘੁਲ ਰਿਹਾ। ਮਗਰ ਇੱਕ ਗੱਲ ਹੈ ਕਿ ਬਾਹਰ ਆਪਣੀ ਪਰੇਸ਼ਾਨੀ ਦੱਸ ਨਹੀਂ ਸਕਦਾ, ਉਸਨੂੰ ਈਗੋ ਵੀ ਖਾ ਗਈ, ਸਭ ਤੋਂ ਵੱਡੀ ਗੱਲ, ਉਸਨੂੰ ਹੰਕਾਰ ਵੀ ਖਾ ਗਿਆ,
0: ਸਭ ਤੋਂ ਵੱਡੀ ਗੱਲ,
1: ਉਹ ਦੱਸਣਾ ਚਾਹੁੰਦਾ ਹੈ। ਉਹ ਦੇਖੋ, ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ। ਜਿੱਥੇ ਜਿੱਥੇ ਬੰਦਾ ਮੈਨ ਪਾਵਰ, ਜਿੱਥੇ ਉਹਦੇ ਕੋਲ ਪਰਿਵਾਰ ਖੜਾ, ਤੁਸੀਂ ਦੇਖੋ ਕੋਈ ਬੰਦਾ ਪਰਿਵਾਰ ਚ ਬਿਮਾਰ ਹੋ ਜਾਏ, ਜਿੱਥੇ ਉਹਦਾ ਪਰਿਵਾਰ ਖੜਾ ਹੋਏਗਾ ਨਾ, ਉਹਦੇ ਚਿਹਰੇ ਦੀ ਮਹਿਕ ਹੀ ਕੁਛ ਹੋਰ ਹੋਏਗੀ।
0: ਪੈਸਾ ਨਹੀਂ ਹੈ,
1: ਪੈਸਾ ਦੇ ਕੇ ਬੰਦਾ ਨਹੀਂ ਖਰੀਦਿਆ ਜਾ ਸਕਦਾ। ਤੁਸੀਂ ਦੇਖੋ ਕਿ ਪੈਸਾ ਹੈ, ਤਾਕਤ ਹੈ ਪੈਸੇ ਦੀ ਬਹੁਤ ਵੱਡੀ, ਪਰ ਜਿੱਥੇ ਬੰਦੇ ਹੈ, ਪਰਿਵਾਰ ਹੈ, ਪਰਿਵਾਰ ਕਿਉਂ ਕਹਿੰਦੇ, ਫੈਮਿਲੀ ਦੀ ਕਿਉਂ ਇੰਪੋਰਟੈਂਸ ਹੈ, ਇਸੇ ਕਰਕੇ ਕਿ ਵਕਤ ਨਿਕਲ ਜਾਂਦਾ, ਔਖਾ ਹੋਏ ਸੌਖਾ ਹੋਏ ਵਕਤ ਨੇ ਨਿਕਲ ਜਾਣਾ, ਵਕਤ ਨਹੀਂ ਰੁਕਦਾ ਕਿਸੇ ਵਾਸਤੇ, ਕੜੀ ਦੀ ਸੂਈ ਚਲਦੀ ਰਹਿਣੀ। ਮਗਰ ਇੱਕ ਗੱਲ ਹੈ ਕਿ ਜਿੱਥੇ ਪਰਿਵਾਰ ਖੜਾ ਨਾ, ਉਹ ਇਤਨਾ ਵੱਡਾ ਥੰਬ ਹੈ ਉਸ ਬੰਦੇ ਦੇ ਨਾਲ, ਕਿ 100 ਬੰਦਾ ਉਸ ਦੇ ਨਾਲ ਬਾਹਰ ਦਾ ਖੜਾ ਨਾ, ਘਰ ਦਾ ਇੱਕ ਬੰਦਾ ਵੀ ਨਾਲ ਖੜਾ ਨਾ, ਉਸ ਨੂੰ ਕਹੇਗਾ ਮੈਂ ਤੇਰੇ ਨਾਲ ਹਾਂ, ਤੂੰ ਫਿਕਰ ਨਹੀਂ ਕਰਨੀ, ਬਸ ਉਸਦਾ ਦਿਲ ਦੇਖੋ ਕਿੰਨਾ ਵੱਡਾ ਹੋ ਜਾਏਗਾ।
0: ਉਹੀ ਗੱਲ ਹੈ ਨਾ, ਲੇਕਿਨ ਅੱਜ ਕੱਲ੍ਹ ਦੇਖਿਆ ਗਿਆ ਨਾ, ਪੈਸਾ ਕਮਾਉਣ ਦੀ ਹੋੜ ਵਿੱਚ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦਿੰਦੇ। ਮੈਨੂੰ ਲੱਗਦਾ ਕਿ ਹੁਣ ਇਹ ਪਰਿਵਾਰ ਜਿਹੜਾ ਹੈ ਨਾ, ਪਰਿਵਾਰ ਸਿਰਫ ਨਾਮ ਦਾ ਰਹਿ ਗਿਆ, ਪਰਿਵਾਰ ਕੀ ਹੈ ਤਾਂ ਮੈਨੂੰ ਲੱਗਦਾ ਹੁਣ ਕਿਤਾਬਾਂ ਵਿੱਚ ਪੜ੍ਹਨ ਯੋਗ ਰਹਿ ਗਿਆ।
1: ਬਿਲਕੁਲ,
0: ਪਰਿਵਾਰ ਜਿਸ ਤਰ੍ਹਾਂ ਪਹਿਲੇ ਕਹਿੰਦੇ ਸੀ ਪਰਿਵਾਰ ਹੈ ਜੀ, ਬੱਚੇ ਨੇ, ਇਹ ਵੈ ਦਾਦਾ ਦਾਦੀ ਨੇ, ਨਾਨਾ ਨਾਨੀ, ਇੱਕ ਪਰਿਵਾਰ ਹੁੰਦਾ ਸੀ, ਘਰ ਪੂਰਾ ਭਰਿਆ ਸਰਿਆ ਹੁੰਦਾ ਸੀ,
1: ਕਿਉਂਕਿ ਰਿਲੇਸ਼ਨ ਜਿਹੜੇ ਨਾ ਖਤਮ ਹੁੰਦੇ ਜਾ ਰਹੇ ਰਿਲੇਸ਼ਨ, ਇਸ ਕਰਕੇ ਕਿ ਸਭ ਤੋਂ ਵੱਡਾ ਬੇੜਾ ਗਰਕ ਕਿੱਥੇ ਹੋਇਆ ਸਭ ਦਾ, ਕਿ ਜੁਆਇੰਟ ਫੈਮਿਲੀਜ਼ ਨਹੀਂ ਰਹੀਆਂ
0: ਜੀ।
1: ਜੁਆਇੰਟ ਫੈਮਿਲੀ ਵਿੱਚ ਇੱਕ ਦੂਸਰੇ ਦਾ ਚਾਕਾ ਹੀ ਜਿਹੜਾ ਨਾ, ਉਹ ਬੜਾ ਰਹਿੰਦਾ ਸੀ, ਵੱਡੇ ਪੁੱਛਦੇ ਹੁੰਦੇ ਸੀ
0: ਕਿੱਥੇ,
1: ਅੱਖ ਦਾ ਡਰ ਹੀ। ਅੱਜ ਤੇ ਤੁਸੀਂ ਕੀ ਹੈ, ਮਾਰ ਵੀ ਲੈਂਦੇ ਸੀ, ਟੀਚਰ ਮਾਰ ਲੈਂਦੀਆਂ ਸੀ। ਅੱਜ ਤੁਸੀਂ ਕਿਸੇ ਬੱਚੇ ਨੂੰ ਹੱਥ ਤੇ ਲਗਾ ਕੇ ਦਿਖਾਓ
0: ਜੀ,
1: ਬੱਚਾ ਤੁਹਾਡੇ ਖਿਲਾਫ ਹੋ ਜਾਏਗਾ, ਪੇਰੈਂਟਸ ਹੁਣੇ ਆ ਜਾਣਗੇ ਤੁਹਾਨੂੰ ਮਾਰਨ ਵਾਸਤੇ। ਤੁਸੀਂ ਸਟਰੋਂਗ ਹੋ
0: ਜੀ ਜੀ,
1: ਦਿਲ ਮਜ਼ਬੂਤ ਰੱਖੋ, ਸਟਰੋਂਗ ਹੋ ਤੁਸੀਂ, ਤੁਹਾਡਾ ਆਪਣਾ ਸਰਕਲ ਹੈ, ਤੁਹਾਡੇ 'ਚ ਕੋਈ ਐਸਾ ਟੈਲੈਂਟ ਹੈ, ਤੁਸੀਂ ਆਪਣਾ ਟਾਈਮ ਪਾਸ ਕਰ ਰਹੇ ਹੋ, ਕੋਈ ਲਿਖਣ ਦਾ ਸ਼ੌਂਕ ਹੈ, ਪੜ੍ਹਨ ਦਾ ਸ਼ੌਂਕ ਹੈ, ਕੁਛ ਕੰਮ ਕਰ ਰਹੇ ਹੋ, ਕੋਈ ਤੁਹਾਡੀ ਆਪਣਾ ਸੋਸ਼ਲ ਐਕਟੀਵਿਟੀਜ਼ ਹਨ
0: ਜੀ,
1: ਤੇ ਉਹ ਤਾਂ ਠੀਕ ਹੈ
0: ਜੀ,
1: ਉਹ ਆਪਣਾ ਟਾਈਮ ਬੜਾ ਸੋਹਣਾ ਕੱਢ ਲੈਂਦੇ, ਉਹਨਾਂ ਨੂੰ ਇੰਨੀ ਪਰਵਾਹ। ਜਦ ਤੁਸੀਂ ਫਰਸਟ੍ਰੇਟਿਡ ਹੋ ਵੈਸੇ ਹੀ ਆਪਣੀ

0: ਬੰਦੇ ਨੂੰ ਲੈ ਕੇ ਜਿਹੜਾ ਬੰਦਾ ਚਾਹੇ ਉਹ ਲੇਡੀ ਹੈ ਚਾਹੇ ਜੈਂਟਸ ਹੈ ਕੋਈ ਵੀ ਹੈ ਜੇ ਉਹ ਫਰਸਟ੍ਰੇਟਿਡ ਹੈ ਵੈਸੇ ਹੀ ਤਾਂ ਫਿਰ ਡਿਪਰੈਸ਼ਨ ਦਾ ਸ਼ਿਕਾਰ ਹੋਏਗਾ ਨਾ ਤੁਸੀਂ ਡਿਸਕਸ਼ਨ ਕਰੋ ਕਦੇ ਤੁਹਾਨੂੰ ਡਿਪਰੈਸ਼ਨ ਨਹੀਂ ਹੋਏਗਾ ਤੁਸੀਂ ਕੋਈ ਉਹ ਕਹਿੰਦੇ ਨਾ ਵੱਡੇ ਕਹਿੰਦੇ ਹੁੰਦੇ ਸੀ ਨਾ ਕੋਈ ਆਹਰ ਆਹਰ ਦਾ ਹੁੰਦਾ ਸੀ ਕੋਈ ਨਾ ਕੋਈ ਬਿਜ਼ੀ ਬਿਜ਼ੀ ਲਾਈਫ ਜਿਹੜੀ ਹੈ ਨਾ ਬੜੀ ਅੱਛੀ ਲਾਈਫ ਹੈ ਤੁਸੀਂ ਵੀ ਦੇਖੋ ਘਰੋਂ ਨਿਕਲੋਗੇ ਸਵੇਰੇ ਟੀਚਰ ਹੋ ਦਿਨ ਤੱਕ ਤੁਹਾਡਾ ਅੱਧਾ ਪਾਸ ਹੋ ਗਿਆ ਤੁਹਾਨੂੰ ਫਜ਼ੂਲ ਇੱਧਰ ਉੱਧਰ ਧਿਆਨ ਹੀ ਨਹੀਂ
1: ਜਾਂਦਾ ਧਿਆਨ ਨਹੀਂ ਜਾਂਦਾ ਜੀ ਜੀ
0: ਕੋਈ ਸੋਚ ਨਹੀਂ ਨੈਗੇਟਿਵਿਟੀ ਨਹੀਂ ਆਏਗੀ ਮੂੰਹ ਅੱਗੇ ਬੜੇ ਕੰਮ ਹਨ ਕਹਿੰਦੇ ਨਾ ਜਿਸ ਅੱਗੇ ਸਵੇਰੇ ਉੱਠਦਿਆਂ ਹੀ ਮੂੰਹ ਅੱਗੇ ਕੰਮ ਮੰਨਣਾ ਉਸ ਤੇ ਸਮਝੋ ਰੱਬ ਮਿਹਰਬਾਨ ਹੈ ਜਿਹੜੇ ਇਸ ਤਰ੍ਹਾਂ ਹੀ ਖਾਲੀ ਸੋਚਣਾ ਨੌਕਰਾਂ ਦੇ ਸਿਰ ਤੇ ਘਰ ਸੁੱਟ ਦਿਓ ਆਪ ਤੁਸੀਂ ਟੀਵੀ ਦੇ ਅੱਗੇ ਬੈਠ ਜਾਓ ਮੈਂ ਇੰਨੀਆਂ ਇੰਨੀਆਂ ਵੱਡੀਆਂ ਛੋਟੇ ਤੇ ਛੱਡੋ ਇੰਨੀਆਂ ਇੰਨੀਆਂ ਵੱਡੀਆਂ ਲੇਡੀਜ਼ ਦੇਖੀਆਂ ਗੋਡੇ ਵੀ ਖਰਾਬ ਹੋਣਗੇ ਜਦ ਤੁਸੀਂ ਤੁਰਦੇ ਫਿਰਦੇ ਰਹੋਗੇ ਤੁਹਾਡੀਆਂ ਐਕਟੀਵਿਟੀਜ਼ ਰਹਿਣਗੀਆਂ
1: ਠੀਕ ਰਹੇਗੀ ਪਰਿਵਾਰ ਬਿਲਕੁਲ
0: ਬਿਲਕੁਲ ਪਰਿਵਾਰ ਤਾਂ ਹੀ ਮਜ਼ਬੂਤ ਰਹੇਗਾ ਤੁਹਾਡੀ ਸਿਹਤ ਠੀਕ ਹੈ
1: ਜਸਪ੍ਰੀਤ ਜੀ ਅਸੀਂ ਜਿਵੇਂ ਕਿ ਅੰਤਰਰਾਸ਼ਟਰੀ ਪਰਿਵਾਰ ਦਿਵਸ ਤੇ ਮਨਾ ਰਹੇ ਹਾਂ ਕਹਿੰਦੇ ਨੇ ਕਿ ਇਹ ਇੱਕ ਦਿਨ ਨਹੀਂ ਸਗੋਂ ਇੱਕ ਅਜਿਹਾ ਸੰਦੇਸ਼ ਹੈ ਜੋ ਸਾਨੂੰ ਆਪਣੀਆਂ ਜੜ੍ਹਾਂ ਵੱਲ ਮੁੜ ਦੇਖਣ ਲਈ ਪ੍ਰੇਰਿਤ ਕਰਦਾ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਿੱਥੇ ਦੁਨੀਆ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਉੱਥੇ ਸਾਨੂੰ ਆਪਣੇ ਰਿਸ਼ਤਿਆਂ ਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ
0: ਹੈ ਬਿਲਕੁਲ ਬਿਲਕੁਲ
1: ਅੱਜ ਦੇ ਯੁੱਗ ਵਿੱਚ ਜਿੱਥੇ ਮਨੁੱਖ ਇਕੱਲਾਪਨ ਮਹਿਸੂਸ ਕਰਦਾ ਹੈ ਤਣਾਅ ਦਾ ਸਾਹਮਣਾ ਕਰਦਾ ਹੈ ਅਤੇ ਮਨੋਵਿਗਿਆਨਿਕ ਦਬਾਅ ਵਿੱਚ ਰਹਿੰਦਾ ਹੈ ਪਰਿਵਾਰ ਉਸਨੂੰ ਸਹਾਰਾ ਦਿੰਦਾ ਹੈ
0: ਬਿਲਕੁਲ ਬਿਲਕੁਲ
1: ਉਸਨੂੰ ਸਮਝਦਾ ਹੈ ਅਤੇ ਉਸਨੂੰ ਤਾਕਤ ਦਿੰਦਾ ਹੈ
0: ਬਿਲਕੁਲ
1: ਇਸ ਲਈ ਸਾਨੂੰ ਕਹਿੰਦੇ ਨੇ ਕਿ ਆਪਣੇ ਪਰਿਵਾਰਾਂ ਨੂੰ ਸਮਾਂ ਦੇਣਾ ਚਾਹੀਦਾ ਹੈ ਉਹਨਾਂ ਨਾਲ ਸੰਬੰਧ ਮਜ਼ਬੂਤ ਬਣਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਕਦਰ ਵੀ ਕਰਨੀ ਚਾਹੀਦੀ ਹੈ
0: ਬਿਲਕੁਲ
1: ਸਾਡੀ ਜ਼ਿੰਮੇਵਾਰੀ ਸਿਰਫ ਆਪਣੇ ਲਈ ਨਹੀਂ ਸਗੋਂ ਆਪਣੇ ਪਰਿਵਾਰ ਲਈ ਵੀ ਹੋਣੀ ਚਾਹੀਦੀ ਹੈ
0: ਬਿਲਕੁਲ
1: ਸਾਨੂੰ ਇਹ ਸਮਝਣਾ ਪਵੇਗਾ ਕਿ ਰਿਸ਼ਤੇ ਆਪਣੇ ਆਪ ਨਹੀਂ ਚੱਲਦੇ ਉਹਨਾਂ ਨੂੰ ਸੰਭਾਲਣਾ ਪੈਂਦਾ ਹੈ ਉਹਨਾਂ ਲਈ ਸਮਾਂ ਕੱਢਣਾ ਪੈਂਦਾ ਹੈ ਅਤੇ ਉਹਨਾਂ ਵਿੱਚ ਪਿਆਰ ਅਤੇ ਸਨਮਾਨ ਬਣਾਈ ਰੱਖਣਾ ਪੈਂਦਾ
0: ਬਿਲਕੁਲ
1: ਜਸਪ੍ਰੀਤ ਜੀ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਅਸਲ ਖੁਸ਼ੀ ਅਤੇ ਸੰਤੁਸ਼ਟੀ ਸਾਨੂੰ ਬਾਹਰੀ ਚੀਜ਼ਾਂ ਵਿੱਚ ਨਹੀਂ ਸਗੋਂ ਆਪਣੇ ਰਿਸ਼ਤਿਆਂ ਵਿੱਚ ਮਿਲਦੀ ਹੈ ਜੋ ਕਿ ਤੁਸੀਂ ਪਹਿਲੇ ਕਿਹਾ
0: ਬਿਲਕੁਲ ਬਿਲਕੁਲ
1: ਅਤੇ ਅੰਤਰਰਾਸ਼ਟਰੀ ਪਰਿਵਾਰ ਦਿਵਸ ਸਾਨੂੰ ਇਹ ਵਾਅਦਾ ਕਰਨ ਲਈ ਪ੍ਰੇਰਿਤ ਕਰਦਾ ਹੈ ਕਿ ਅਸੀਂ ਪਰਿਵਾਰਾਂ ਨੂੰ ਪਹਿਲ ਦੇਵਾਂਗੇ ਉਹਨਾਂ ਨਾਲ ਸਮਾਂ ਬਿਤਾਵਾਂਗੇ ਅਤੇ ਉਹਨਾਂ ਨਾਲ ਮਿਲ ਕੇ ਖੁਸ਼ਹਾਲ ਜੀਵਨ ਬਣਾਵਾਂਗੇ
0: ਬਿਲਕੁਲ ਬਿਲਕੁਲ
1: ਕਹਿੰਦੇ ਨੇ ਕਿ ਪਰਿਵਾਰ ਹੀ ਉਹ ਥਾਂ ਹੈ ਜਿੱਥੇ ਸਾਨੂੰ ਸੱਚਾ ਪਿਆਰ ਸੱਚੀ ਖੁਸ਼ੀ ਅਤੇ ਸੱਚੀ ਪਹਿਚਾਣ
0: ਮਿਲਦੀ
1: ਜਸਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਤੇ ਜਾਣ ਤੋਂ ਪਹਿਲੇ ਤੁਹਾਨੂੰ ਸੁਣਾਉਂਦੇ ਹੈ ਇੱਕ ਪਿਆਰਾ ਜਿਹਾ ਗੀਤ